جنگ دے میدان دے اندر ظلم دے نال ٹکرا لے کے श्री गुरु गोबिंद सिंह महाराज पातशाह कहंदे मेरा बामन दा पुत्तर ता मैं है नहीं, छत्री कपूत हो बामन कुन है, बामन दा पुत्तर नहीं है। कि मैं वेद पढ़ा, मैं शास्त्र करा, मैं हवन पढ़ा, हिंदुस्तान ते गुलामी विच है, भारत दे गल विच ता गुलामी पई हुई है, ते मैं होम जग करा, मैं पुराण पढ़ा, मैं वेद पढ़ा। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਜਦੋਂ ਬਾਬਰ ਨੇ ਹੱਲਾ ਕੀਤਾ ਨਾ, ਬਾਬਰ ਨੇ ਹੱਲਾ ਜਾਂ ਪੀਰ ਸੁਣਿਆ ਜਾਂ ਮੀਰ ਸੁਣਿਆ ਧਾਇਆ, ਪਤਾ ਲੱਗਾ ਕਿ ਬਾਬਰ ਆ ਗਿਆ ਹਮਲਾ ਕਰਨ, ਤੇ ਕਹਿੰਦੇ ਇਹ ਹਮਨ ਪੜਨ ਲੱਗ, ਵੇਦ ਦੀਆਂ ਪੁਰਾਣਾਂ ਦੀਆਂ ਸਲੋਕ ਤੇ ਸ਼ਰੂਤੀਆਂ ਗਾਉਣ ਲੱਗ ਪਏ। ਹੁਣ ਉਹਨਾਂ ਨਾਲ ਤਾਂ ਮੁਕਾਬਲਾ, ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ। ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ। ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ। ਤਾਂ ਪਾਤਸ਼ਾਹ ਕਹਿੰਦੇ ਹੁਣ ਮੈਂ ਛਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰ ਵੀਰ ਬਹਾਦਰ ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟਕਰਾ ਕਰ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋਂ ਤਿਆਗ ਕਹਾਂ, ਚਿੱਤਾ ਮੈਂ ਧਰੋ ਅਵਰੀਜ ਕੇ ਦੇਵ ਹੈ ਹਮਕੋ, ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ, ਚਾਹੀਦੇ ਤਾਂ ਸਾਰੇ ਭਾਰਤ ਵਿਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕੋ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ।

ਖਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ।

ਤਪਵਤ ਭੁੱਖੈ ਖਾਏ ਚਲੀ ਐਹ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ

तो राग गुजरी महला चौथा हर के जान सतगुर सतपुरखा बिनौ करो।

ਹੈ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕੋ ਅਨੇਕੋ ਅਨੰਤਾ, ਤੇਰੀ ਅਨੇਕੋ ਕਰੇ ਹਰ ਪੂਜਾ ਜੀ।

ਵਾਸਾ ਤਿਤ ਸਰ ਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ।

ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ।

ਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੈ ਤੋ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਗੋਦੀ ਪਾਸ਼ਾ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਇਤਿਹਾਸ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਤੇ ਆਵੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਬੁੱਕ ਹੱਟੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਵਾਹ ਦੇ ਕੇ ਡਿੜ ਕੀਤਾ ਤੇ ਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਠੀਆਂ ਤੇ ਚੜੇ ਆ ਰਹੇ ਨਾ ਚੜਾਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਤਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਧਾਰਤਾਂ ਸਭ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਤ ਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਚਾਹੇ ਦੇਹ ਤੇ ਕੀ ਫਤਿਹ ਬ੍ਰਿਜ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਤ ਦੂਜੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਦੇ ਸਦਾ ਸਿਆਜ ਦੇ ਪੈਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜੀ ਨੇ ਤਾਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਦਾਣੇ ਰਾਸ ਇਹ ਗਰੀਬ ਨਿਵਾਸ ਜੀ ਆਪਦੇ ਚੰਨ ਕਾਮਨਾ ਚਰਦਾਸ ਸਿੰਘ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਜਨਾ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਗੂਰ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸੋਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਇਨਸਾਨੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਾਲ ਬੁੱਧੀ ਬਖਸ਼ਿਸ਼ ਕਰੋ ਕਿਉਂ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਮ ਸਿਆਜੇ ਦੇ ਗਿਆ ਤਿਆਰ ਕਰਕੇ ਹਾਜ ਲਤਾਰ ਆਪ ਜੀ ਭੋਗ ਲਾਓ ਸੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਚੁਰ ਸਵਾਰੀਆਂ ਪ੍ਰਵਾਨ ਕਰਨੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਸੇਵਾ ਕਰ ਰਹੇ ਟਹਿਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਕਰੋ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣੀ ਪਾਲਤਾ ਕਰੋ ਗਰੀਬ ਨਿਵਾਸ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰਦ ਤੇ ਫੁਲ ਪੇਟਾ ਆਪਣਾ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਣੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਕਰਦੇ ਹਾਂ ਬੇਅੰਤ ਮਾਇਆ ਬੇਅੰਤ ਪਾਤਸ਼ਾਹ ਜੀ ਰਸਤਾ ਆਪ ਜੀ ਦੇ ਚਰਨਾਂ ਗਰੀਬ ਨਿਵਾਜ ਨਗਰਾਂ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਬਖਸ਼ਿਸ਼ ਕਰੋ ਸਭ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਭੇਟਾਵਾਂ ਪ੍ਰਵਾਨ ਕਰੋ ਬਖਸ਼ਿਸ਼ ਕਰਨੇ ਕਮਾਈਆਂ ਸਭ ਤੋਂ ਕਾਰਜਵਾਦ ਬਖਸ਼ੋ ਜੀ ਗੁਰੂ ਗਰੀਬ ਨਿਵਾਜ ਸੇਵਕਮ ਖਾਲਸਾ ਪੰਥ ਨੂੰ ਏਕ ਦਸ ਵਾਗ ਪਿਆਜ ਬਖਸ਼ ਕਰਕੇ ਸੱਤ ਦੋਏ ਦਾਲ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦੇ ਪਿਆਰ ਨੂੰ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ ਪਾਤਾ ਕਰੋ ਜੀ ਗਰੀਬ ਨਿਵਾਜ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਖਤਾ ਕੀਤੀਆਂ ਸਰਵਣ ਕਰ ਰਹੀਆਂ ਸਾਰੇ ਸਿਰ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਦੇਖੇ ਲਾਓ ਤਾਰਾ ਮੈਂ ਕਿਰਪਾ ਕੀਤੀ ਸੰਗਤਾਂ ਨੂੰ ਤੋਂ ਬਖਸ਼ੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸੰਗਤਾਂ ਮਾਇਆ ਪੇਟਾ ਖਾਈ ਧਿਆਨ ਪ੍ਰਵਾਨ ਕਰੋ ਬਖਸ਼ਕਾਲ ਸਾਹਿਬ ਦੀ ਕਮਾਈਆਂ ਸਬਰ ਕਰੋ ਕਾਰੋਬਾਰ 'ਚ ਵੱਧ ਬੁਦਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਧਨ ਮਿਹਰਾਂ ਕਰਿਆਓ ਸੇਵਾ ਪ੍ਰਵਾਨ ਕਰੋ ਪੁਨਰ ਜੁਕਾ ਮਾਈ ਬਖਸ਼ੋ ਪੇਦਰ ਗੁਰੂ ਨਾਨਕ ਬਖਸ਼ਣ ਗ੍ਰੰਥ ਅੱਜ ਦੇ ਸ਼ਾਮ ਦੀ ਕਥਾ ਕੀ ਦੁਬਾਰਾ ਬਤਾਵਾ ਤੇ ਆ ਗਿਆ ਬਖਸ਼ੋ ਰਹਿੰਦੇ ਕਾ ਸਵਾਰ ਕੇ ਚੰਨਾ ਸੁਣਾ ਦੀ ਬਣਾਓ ਸ਼ੁੱਧ ਤੇ ਪੇਦਰ ਸੇਵਾ ਲੈਣ ਦੀ ਕਿਰਪਾ ਦਤਾਰ ਸਹੀ ਪਿਆਰੇ ਮੇਰੇ ਜਿਹਨੇ ਮੈਨੂੰ ਆਪਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਪੁੱਛਿਆ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਐਸੀਸ ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਧਾਰ ਜਗਦੀਸ਼ ਬੋਲੇ ਸੁਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ
0: ਫਤਿਹ।
1: ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ, ਆਪ ਸਕਦੇ ਬੜੀ ਸ਼ਰਧਾ ਭਾਵਨਾ ਸਾਹਿਬ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ। ਇਸ ਵੇਲੇ ਦਾ ਸਮਾਂ ਜਾਣਗੇ ਸੋਧਾ ਰਹਿ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ। ਅਰਦਾਸ ਕਾਲ ਦੀਆਂ ਪਰੀਆਂ ਨੇ ਪ੍ਰਤ ਮਹਾਰਾਜ ਬਖਸ਼ੇ ਪਿੱਤਰ ਗੁਰਬਾਣੀ ਸਾਨੂੰ ਕੀਤੇ ਹਨ। ਸੋ ਸਾਸਰੀ ਅੱਜ ਇਸ ਪਾਠ ਗੁਰੂ ਸਾਹਿਬ ਨੇ ਆਪ ਗੁਰੂ ਮੁਖਾਰ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜਾਪ ਸਿੰਘ ਤੁਹਾਨੂੰ ਪਤਾ ਹੈ ਕਿ ਸ਼ਾਮਤ ਕੀ ਦਰਬਾਰ ਹੋਣਗੇ, ਸੋ ਆਰੰਭ ਹੋ ਰਹੇ ਨੇ ਕਿ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਦਾ ਜੱਥਾ ਠੀਕ 7 ਵਜੇ ਤੱਕ। ਭਾਈ ਸਾਹਿਬ ਆਰਤੀ ਕੀਰਤਨ ਨਾਲ ਸਿਮਰਨ ਦੁਆਰਾ ਆਪ ਸਾਧ ਸਿੰਘ ਦਰਬਾਰ ਸਾਹਿਬ ਚਰਨ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਤੋਂ ਲੈ ਕੇ 7:45 ਤੱਕ ਕਥਾ ਹੋਵੇਗੀ। ਸੋ 7 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਰਿਸ਼ਵਾਸ ਸਿੰਘ ਦਾ ਜੱਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਾਰੇ ਨਿੱਕੀ ਵਧਣ ਆਨੰਦ ਮਾਨਣਾ ਜੇ ਸ਼ਾਮ ਦੇ ਸਾਰੇ ਕਥਾ ਕੀਰਤਨ ਵਾਸਤੇ ਨੂੰ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ। ਵਾਹਿਗੁਰੂ ਸਤਿ ਸੰਗਤ ਜੀ ਸੋ ਹਰਪ੍ਰੀਤ ਸਿੰਘ ਉਹਨਾਂ ਦੀ ਕੋਈ ਪੂਜਾ ਨਾ ਠੀਕ ਹੋਣ ਕਰਕੇ ਸਤਸੰਗ ਜੀ ਭਾਈ ਮਨਮੋਹਨ ਸਿੰਘ ਜੀ ਉਹਨਾਂ ਦੀ ਜਗ੍ਹਾ 'ਤੇ ਕੀਰਤਨ ਕਰ ਰਹੇ ਨੇ। ਸੋ ਭਾਈ ਸਾਹਿਬ ਨੇ ਸਤ ਦਾ ਕੀਰਤਨ ਕਰਨਾ। ਸੋ ਸਤ ਸਿੰਘ ਜੀ ਆਪ ਸਿੰਘ ਬੇਨਤੀ ਹੈ ਕਿ ਆਪ ਵੇਖਦੇ ਹੋ ਹਰ ਰੋਜ਼ ਕਿ ਜੋ ਨਾਥ ਥਾਲ ਸਹੁ ਥਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਸਤਸੰਗ ਜੀ ਬੇਅੰਤ ਖਰਚਾ ਹੋ ਰਿਹਾ। ਸੋ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹਾਂ। ਸੰਗਤ ਨੇ ਮਾਇਆ ਭੇਟਾ ਕੀਤੀ ਹੈ, ਰਿਬਟ ਪਾ ਕੇ ਹਨ ਸਤ ਸਿੰਘ ਜੀ ਜਿਨ੍ਹਾਂ ਦੇ ਨਾਲ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਮਾਇਆ ਭੇਟਾ ਨਹੀਂ ਕੀਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਬਣਦਾ ਦਸਵੰਧ ਕੱਢ ਕੇ ਮਾਰੇ ਚਰਨਾਂ ਭੇਟਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤ ਸੰਗਤ ਜੀ ਆਪ ਨੂੰ ਬੇਨਤੀ ਹੈ ਕਿ 3 ਤੋਂ ਲੈ ਕੇ 5 ਤੱਕ ਨਾਮ ਅਭਿਆਸ ਹੋ ਰਿਹਾ ਗੁਰੂ ਘਰ ਅਲਰਟਸ ਜੋ ਸਿਆਣਿਆਂ ਦਾ ਬਾਲਗਾਂ ਦਾ ਸੋ ਚੱਲ ਰਿਹਾ, 5 ਤੱਕ ਚੱਲੇਗਾ। ਸੋ ਸਤ ਸਿੰਘ ਦੀ ਬੇਨਤੀ ਹੈ ਕਿ ਕੱਲ੍ਹ ਵੀ ਪਰਸੋਂ ਜੀ ਗੁਰੂ ਸਾਹਿਬ ਦੀਆਂ ਭਾਨੀ ਕਿਰਪਾ ਕਰੋ। ਸਤ ਸਿੰਘ ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ ਅਮਰੀਕਾ ਦਾ, ਜਿਸ ਦੇ ਵਿੱਚ ਸ਼ਾਮਾਂ ਤੱਕ ਕੀ ਰਿਵਾਜ਼ ਹੈ ਉਹ ਸਪੈਸ਼ਲ ਤੌਰ 'ਤੇ ਹੋਵੇਗਾ। ਸਤ ਸਿੰਘ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਸਟੋਨ ਹਰਿਮੰਦਰ ਸਾਹਿਬ ਦਾ। ਸੋ ਹਰਿਮੰਦਰ ਸਾਹਿਬ ਦਾ 5 ਤਰੀਕ ਨੂੰ ਸਤ ਸਿੰਘ ਜੀ ਨੀਂਹ ਪੱਤਰ ਰੱਖਿਆ ਗਿਆ ਸੀ, ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਮਹਾਨ ਬਖਸ਼ਿਸ਼ ਕੀਤੀ ਹੈ, ਮਹਾਨ ਦੇਣ ਦਿੱਤੀ ਹੈ, ਜਿਹੜੀ ਹਮੇਸ਼ਾ ਵਾਸਤੇ ਸਾਡੇ ਵਾਸਤੇ ਆਉਣ ਵਾਲੀਆਂ ਸੰਗਤਾਂ ਵਾਸਤੇ ਵੀ ਜੋ ਪੂਜਯ ਸਥਾਨ ਹੈ ਉਹ ਸਥਾਪਿਤ ਕੀਤਾ ਹੈ। ਅਸੀਂ ਉੱਥੋਂ ਮਹਾਨ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸੋ ਗੁਰੂ ਸਾਹਿਬਾਂ ਦੇ ਕੋਟਨ ਕੋਟ ਧੰਨਵਾਦ ਨੇ। ਸਤ ਸਿੰਘ ਜੀ ਜੁਲਾਈ 9 ਹੈ ਸ਼ਹੀਦ ਦੀ ਭਾਈ ਮਨੀ ਸਿੰਘ ਜੀ ਦੀ, ਔਰ ਸਤ ਸਿੰਘ ਜੀ ਆਪ ਸਿੰਘ ਤਹਾਦੀਆਂ ਪਰਵ, ਅਤੇ ਅਸੀਂ ਸਾਰੇ ਉਹਨਾਂ ਦੀਆਂ ਬੱਚੀਆਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਜਿਦਾਨੀਆਂ ਭੇਟ ਕਰੀਏ। ਸਤ ਸਿੰਘ ਜੀ ਜੁਲਾਈ 16 ਨੂੰ ਹੈ ਸੰਗਰਾਂਦ 7 ਦੇ ਮਹੀਨੇ ਦੀ, ਆਪ ਸਿੰਘ ਪਿੰਡ ਹਾਜ਼ਰੀਆਂ ਭਰਨੀਆਂ ਨੇ, ਅਤੇ ਸੰਗਤਾਂ ਨੂੰ ਬੇਨਤੀ ਹੈ ਸਤ ਸਿੰਘ ਜੀ ਕਿ ਆਓ ਜ਼ਰੂਰ ਹਾਜ਼ਰੀਆਂ ਭਰੋ, ਨਵੇਂ ਮਹੀਨੇ ਜੀਆ ਕਰਨ ਅਤੇ ਸਾਰੇ ਮਹੀਨੇ ਦੀ ਚਾਢੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਸਾਰੇ ਸਤ ਸਿੰਘ ਜੀ ਮਿਲ ਕੇ ਮਾਰੇ ਚਰਨਾਂ 'ਚ ਅਰਦਾਸ ਕਰਨੀ ਹੈ। ਸੋ ਸਤ ਸਿੰਘ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੋਏਗੀ 6 ਸਾਲ ਤੋਂ ਲੈ ਕੇ 15 ਸਾਲ ਤੱਕ, 6 ਤੋਂ ਲੈ ਕੇ 15 ਸਾਲ ਦੇ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ। ਗੁਰਮਤਿ ਕੈਂਪ ਗੁਰਦੁਆਰੇ ਸਹਿਣ ਹੋ ਜੇ 13 ਤੋਂ ਲੈ ਕੇ 17 ਤੱਕ। ਸਤ ਸਿੰਘ ਜੀ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਆਪ ਹਾਜ਼ਰੀਆਂ ਭਰੋ। ਅਗਸਤ 7 ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਹਾਜ਼ਰੀਆਂ ਭਰ ਕੇ ਆਪ ਗੁਰੂ ਸਾਹਿਬਾਂ ਦੇ ਇਸ ਪੁਰਬ ਨੂੰ ਮਨਾਉਣ ਵਾਸਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤ ਸੰਗਤ ਜੀ ਅਗਸਤ 8 ਨੂੰ ਹੈ ਮੋਰਚਾ ਗੁਰੂ ਕੇ ਬਾਗ ਦਾ, ਜਿਸ ਵਿੱਚ ਇਸ ਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਸਤ ਸੰਗਤ ਜੀ ਉਹਨਾਂ ਰੱਖਿਆ ਕਰਨ ਵਾਸਤੇ, ਗੁਰਮਤਿ ਦੀ ਰੱਖਿਆ ਵਾਸਤੇ, ਸਿੱਖ ਧਰਮ ਦੀ ਰੱਖਿਆ ਵਾਸਤੇ ਉਹ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਜ਼ਰੂਰ ਤਿਆਰੀਆਂ ਭੇਟ ਕਰੀਏ। ਔਰ ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨ ਕਿਸੇ ਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਚਰਨਾਂ ਨਾਲ ਸਾਡੀ ਸੁਰਤ ਜੋੜ ਦੇਣ। ਜਦੋਂ ਵੀ ਅਸੀਂ ਉਸਦੇ ਗੁਣਾਂ ਦਾ ਗਾਇਨ ਕਰਦੇ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ, ਖਾਲਸਾ ਦਮਦਮੀ ਟਕਸਾਲ ਵਾਲੇ, ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣ ਆਈ

ਦੇ ਮਨਮੁਖ ਦੁੱਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਔਰ ਤਖਤ ਕੇ ਮਾਲਕ, ਜਹਰਾ ਜਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਸਤੇ ਸੱਚੇ ਪਾਤਸ਼ਾਹ ਜੀ ਦੇ ਹਜੂਰ ਦਿਨ ਦੇ ਪਿਛਲੇ ਪਹਿਰ ਦੇ ਦੀਵਾਨ ਸਾਜ ਰਹੇ ਹਨ। ਅਲਾਹੀ ਬਾਣੀ ਦਾ ਨਿਤਨੇਮ ਔਰ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰਕੇ ਆਪ ਲਾਹ ਪ੍ਰਾਪਤ ਕਰ ਰਹੇ ਸੀ। ਹਾਜ਼ਰੀਆਂ ਭਰ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ ਔਰ ਤਿੰਨਾਂ ਦਾ ਕੀਰਤਨੀ ਜਥਾ ਬਹੁਤ ਆਨੰਦ ਵਿੱਚ, ਬਹੁਤ ਵੈਰਾਗ ਵਿੱਚ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਸਹੀ ਤੁਦ ਨੂੰ ਗਾਵਨ, ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਦ ਨੂੰ ਗਾਵਨ ਸੇ ਮੈਂ ਚੇਤਨ ਆਵਨ, ਨਾਨਕਿਆ ਵਿਚਾਰੇ। ਸੋਦਰ ਦੀ ਇਹ ਪੌੜੀ ਹੈ, ਉਸਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਤਿੰਨ ਪੌੜੀਆਂ ਹਨ ਸੋਦਰ ਦੀਆਂ, ਇੱਕ ਜਪਜੀ ਸਾਹਿਬ ਵਿੱਚ, ਇੱਕ ਸ੍ਰੀ ਰਹਿਰਾਜ ਸਾਹਿਬ ਵਿੱਚ, ਇੱਕ ਆਸਾ ਰਾਗ ਦੇ ਆਰੰਭ ਵਿੱਚ। ਤਿੰਨੇ ਪੌੜੀਆਂ ਦੇ ਵਿੱਚ ਕਾਫ਼ੀ ਪਾਠਾਂ ਦਾ ਅੰਤਰ ਹੈ, ਧਿਆਨ ਨਾਲ ਪੜ੍ਹੀਏ ਤਾਂ ਸਮਝ ਲੱਗੇਗੀ। ਔਰ ਤਿੰਨਾਂ ਦੇ ਉਚਾਰਨ ਦਾ ਸੱਚੇ ਪਾਤਸ਼ਾਹ ਜੀ ਦਾ ਵੱਖ ਵੱਖ ਸਥਾਨਾਂ ਦਾ ਜ਼ਿਕਰ ਹੈ। ਸਿੱਧਾਂ ਨਾਲ ਵਿਚਾਰ ਚਰਚਾ ਕਰਦਿਆਂ ਜਪਜੀ ਸਾਹਿਬ ਜੀ ਦੀ ਪੌੜੀ ਉਚਾਰਨ ਕੀਤੀ ਹੈ ਔਰ ਵੇਈਂ ਵਿੱਚ ਚੁੱਭਾ ਲਾ ਕੇ ਸੱਚੇ ਪਾਤਸ਼ਾਹ ਜੀ ਸੱਚਖੰਡ ਮੰਡਲਾਂ ਵਿੱਚ ਗਏ ਨੇ। ਉੱਥੇ ਪਰਮਾਤਮਾ ਦੇ ਸਨਮੁੱਖ ਮਹਾਰਾਜ ਨੇ ਸੋਦਰ ਵਾਲੀ ਪੌੜੀ ਉਚਾਰਨ ਕੀਤੀ ਹੈ, ਰਹਿਤ ਸਾਹਿਬ ਵਾਲੀ। ਔਰ ਜਦੋਂ ਸੱਚੇ ਪਾਤਸ਼ਾਹ ਪ੍ਰਗਟ ਹੋਏ ਵੇਈਂ ਵਿੱਚੋਂ, ਸੰਤ ਘਾਟ ਨਾਮ ਦਾ ਸਥਾਨ ਹੈ ਔਰ ਨਾ ਹਮ ਹਿੰਦੂ ਨਾ ਮੁਸਲਮਾਨ, ਮਹਾਰਾਜ ਨੇ ਫਰਮਾਇਆ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਦੇ ਘਰ ਗਏ, ਤਿਨ੍ਹਾਂ ਨੇ ਬਹੁਤ ਪਿਆਰ ਨਾਲ ਚਰਨਾਂ 'ਤੇ ਨਮਸਕਾਰ ਕੀਤੀ ਔਰ ਬਹੁਤ ਪਿਆਰ ਨਾਲ ਪ੍ਰਸ਼ਾਦ ਪਾਣੀ ਛਕਾਇਆ, ਬੇਨਤੀ ਕੀਤੀ, ਮਹਾਰਾਜ ਸੱਚਖੰਡ ਦਾ ਨਜ਼ਾਰਾ ਕੈਸਾ ਸੀ, ਕੈਸਾ ਦਾਰ ਉਹ ਪਰਮਾਤਮਾ ਦਾ। ਤਾਂ ਗੁਰੂ ਨਾਨਕ ਦੇਵ ਜੀ ਨੇ ਤੀਸਰੀ ਪੌੜੀ ਜਿਹੜੀ ਹੈ ਆਸਾ ਰਾਗ ਵਾਲੀ 347 ਅੰਗ ਉੱਤੇ ਹੈ, ਉਸ ਸਮੇਂ ਉਚਾਰਨ ਕੀਤੀ ਹੈ। ਸੋ ਗੁਰੂ ਮਹਾਰਾਜ ਮਿਹਰ ਕਰਨ ਨੇ ਤਿੰਨ ਪੌੜੀਆਂ ਹਨ ਸੋਦਰ ਦੀਆਂ, ਤਿੰਨਾਂ ਦੇ ਵਿੱਚ ਹੀ ਪਾਠਾਂ ਦਾ ਬਹੁਤ ਸਾਰਾ ਭੇਦ ਹੈ, ਆਪਸ ਵਿੱਚ ਇੱਕ ਦੂਜੇ ਨਾਲ ਫਰਕ ਹੈ, ਗਲਤੀ ਨਹੀਂ ਫਰਕ ਹੈ। ਮਹਾਰਾਜ ਜੀ ਨੇ ਕੋਈ ਵੀ ਸ਼ਬਦ ਦੁਆਰਾ ਉਚਾਰਨ ਕੀਤਾ, ਉਹ 'ਚ ਕੋਈ ਨਾ ਕੋਈ ਲਗਾ ਮਾਤਰਾ ਦਾ ਸਤਸੰਗ ਭੇਦ ਹੁੰਦਾ। ਸੋ ਗੁਰੂ ਮਹਾਰਾਜ ਮਿਹਰ ਕਰਨ ਕੀਰਤਨ ਸਰਵਣ ਕਰ ਰਹੇ ਸੀ। ਸੋ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਦਾ, ਸਿਰਜਣਾ ਕਰਨ ਦਾ ਸ਼ੁਭ ਦਿਹਾੜਾ ਹੈ, ਵਿਚਾਰਾਂ ਕਰਾਂਗੇ। ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, 1244 ਅੰਗ ਉੱਤੇ ਅੱਜ ਦਾ ਸ਼ਬਦ ਹੈ, 17ਵੀਂ ਪੌੜੀ ਹੈ। ਪੌੜੀ ਉਚਾਰਨ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਔਰ 2 ਸਲੋਕ ਹਨ ਨਾਲ ਇਸ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਸੋ ਰਸਨਾ ਕਰੀਏ, ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ।

ਬੜੇ ਬੜੇ ਬਾਦਸ਼ਾਹ ਬੜੇ ਬੜੇ ਜਿਹੜੇ ਸੀ ਸਮਰਾਟ ਸਣੇ ਹੀ ਨਗਾਰਿਆਂ ਦੇ ਸਣੇ ਫੌਜਾਂ ਦੇ ਸਤਸੰਗੀਓ ਜਿਹੜੇ ਰਹੇ ਦੁਨੀਆ ਤੇ ਉਹ ਵੀ ਤੁਰ ਗਏ। ਛੁੱਟੇ ਬੰਕ ਦੁਆਰ ਬੜੇ ਬੜੇ ਪੱਕੇ ਮਹੱਲ ਜਿਹੜੇ ਸੀ ਉਹ ਛੱਡ ਕੇ ਤੁਰ ਗਏ, ਖੰਡਰਾਤ ਹੋ ਗਏ ਪਿਆਰਿਓ। ਨਾਨਕ ਢੇਰੀ ਸ਼ਾਰ ਕੀ ਭੀਸ ਫਿਰ ਹੋਈ ਸ਼ਾਰ। ਧੰਨ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਮਿੱਟੀ ਦੀ ਢੇਰੀ ਹੈ ਸਰੀਰ, ਜਿਹੜਾ ਸਰੀਰ ਸਾਡਾ ਢੇਰੀ ਸ਼ਾਰ ਕੀ ਇਹ ਮਿੱਟੀ ਦੀ ਖੇਹ ਦੀ ਢੇਰੀ ਹੈ। ਭੀ ਫਿਰ ਹੋਈ ਸ਼ਾਰ ਤੇ ਫਿਰ ਅੰਤ ਨੂੰ ਸਵਾਹੀ ਹੋ ਗਈ। ਗੁਰਬਾਣੀ ਦਾ ਨਿਯਮ ਹੈ ਸਤਸੰਗੀਓ ਕਿ ਜਿਹੜਾ ਇਹ ਸਾਡਾ ਸਰੀਰ ਹੈ ਨਾ, ਖਾਕ ਨੂਰ ਕਰਦੰ ਆਲਮ ਦੁਨੀਆ ਏ, ਸਾਡਾ ਖਾਕ ਤੋਂ ਨੂਰ ਤੱਕ ਦਾ ਸਫ਼ਰ ਹੈ। ਮਿੱਟੀ 'ਚੋਂ ਪੈਦਾ ਹੋਏ ਸੀ, ਅੰਤ ਨੂੰ ਮਿੱਟੀ 'ਚ ਮਿਲ ਜਾਣਾ ਅਤੇ ਮਿੱਟੀ 'ਚ ਮਿਲਣ ਤੋਂ ਪਹਿਲਾਂ ਆਪਣੀ ਜੋਤ ਪਰਮਾਤਮਾ ਦੀ ਜੋਤ 'ਚ ਮਿਲਾਉਣੀ ਹੈ। ਸੋ ਇਸ ਲਈ ਗੁਰਬਾਣੀ ਦੇ ਨਿਯਮ ਅਨੁਸਾਰ ਖਾਕ ਨੂਰ ਕਰਦੰ, ਖਾਕ ਨੂੰ ਮਿੱਟੀ ਨੂੰ ਨੂਰ ਕਰ ਦੇਣਾ। ਗੁਰਸਿੱਖ ਨੇ ਸਿਮਰਨ ਕਰਕੇ, ਭਜਨ ਕਰਕੇ, ਬੰਦਗੀ ਕਰਕੇ ਆਪਣੀ ਜੋਤ ਪਰਮਾਤਮਾ ਦੀ ਜੋਤ ਚਰ ਲਾ ਦੇਣੀ ਹੈ। ਸੂਰਜ ਕਿਰਨ ਮੇਰੇ ਜਲ ਕਾ ਜਲ ਹੂਆ ਰਾਮ। ਇਸ ਲਈ ਨਾਨਕ ਢੇਰੀ ਸ਼ਾਰ ਕੀ ਭੇ ਭੀ ਫਿਰ ਹੋਈ ਸ਼ਾਰ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਮਿੱਟੀ ਦੀ ਢੇਰੀ ਹੈ, ਅੰਤ ਨੂੰ ਮਿੱਟੀ ਦੇ ਵਿੱਚ ਹੀ ਨੇ ਮਿਲ ਜਾਣਾ। ਮਹੱਲਾ ਪਹਿਲਾ ਨਾਨਕ ਢੇਰੀ ਢਹਿ ਪਈ ਮਿੱਟੀ ਸੰਦਾ ਕੋਟ। ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨਾਨਕ ਢੇਰੀ ਢਹਿ ਪਈ, ਜਿਹੜੀ ਮਿੱਟੀ ਦੀ ਢੇਰੀ ਸਰੀਰ ਸੀ ਢਹਿ ਪਿਆ ਕ ਦੇਣ। ਜਬ ਤੇ ਹੋਈ ਲੰਮੀ ਧਾਈ ਚੱਲੇ ਨਾਹੀਂ ਗਪੈਰੇ। ਜਦੋਂ ਲੰਮੀ ਧਾਈ ਲੰਮੇ ਸਫ਼ਰ ਤੇ ਤੁਰਨ ਲੱਗਾ, ਸਰੀਰ ਨੇ ਇੱਕ ਕਦਮ ਵੀ ਸਾਥ ਨਾ ਦਿੱਤਾ, ਉੱਥੇ ਢਹਿ ਢੇਰੀ ਹੋ ਗਿਆ। ਚਾਰ ਭਰਾ ਚੁੱਕ ਕੇ ਲਿਜਾਂਦੇ ਨੇ ਸਤਸੰਗੀਓ, ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਆਪਣੇ ਅੰਤਲੇ ਸਫ਼ਰ ਤੇ ਵੀ ਆਪ ਨੂੰ ਤੁਰ ਕੇ ਜਾ ਸਕਿਆ। ਇਸ ਲਈ ਇਹ ਮਿੱਟੀ ਦਾ ਸਤਸੰਗੀਓ ਇਹ ਸਰੀਰ ਹੈ, ਇਹ ਢਹਿ ਪਿਆ। ਮਿੱਟੀ ਸੰਦਾ ਕੋਟ, ਜਿਹੜਾ ਕੋਟ ਪਾਠ ਹੈ ਆਪਾਂ ਬੇਅੰਤ ਵਾਰ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦੇ ਹਾਂ, ਇਹ ਤਿੰਨ ਰੂਪਾਂ 'ਚ ਦਰਸ਼ਨ ਹੁੰਦੇ ਨੇ। ਸੁਖਮਨੀ ਸਾਹਿਬ ਪੜ੍ਹਦੇ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਬਿਹਾਰੀ, ਉੱਥੇ ਟੈਂਕੇ ਸਿਹਾਰੀ ਲੱਗੇਗੀ। ਜੇ ਟੈਂਕੇ ਸਿਹਾਰੀ ਆ ਜਾਵੇ ਉਹਦਾ ਅਰਥ ਹੁੰਦਾ ਕਰੋੜ। ਇੱਥੇ ਕੱਕੇ ਨੂੰ ਹੂੜਾ, ਟੈਂਕੇ ਔਂਕੜ ਹੈ, ਇਹਦਾ ਅਰਥ ਆਏਗਾ ਇੱਕ ਕਿਲਾ। ਜਿਹੜੇ ਕਿਲੇ ਹੁੰਦੇ ਨੇ ਰਾਜੇ ਮਹਾਰਾਜੇ ਬਣਾਉਂਦੇ ਨੇ, ਜੇ ਕੱਕੇ ਨੂੰ ਹੂੜਾ ਟੈਂਕਾ ਆ ਜਾਏ ਤੇ ਉੱਥੇ ਬਹੁਤੇ ਕਿਲੇ। ਇਹ ਗੁਰਬਾਣੀ ਦਾ ਨਿਯਮ ਹੈ, ਜੇ ਕੱਕੇ ਨੂੰ ਹੂੜਾ ਟੈਂਕੇ ਸਿਹਾਰੀ ਆ ਜਾਏ ਤੇ ਉਹਦਾ ਅਰਥ ਕਰੋੜ, ਜੇ ਕੱਕੇ ਨੂੰ ਹੂੜਾ ਟੈਂਕਾ ਆ ਜਾਏ ਉਹਦਾ ਅਰਥ ਹੈ ਕਿਲੇ, ਜੇ ਕੱਕੇ ਨੂੰ ਹੂੜਾ ਟੈਂਕੇ ਔਂਕੜ ਪਾਠ ਆ ਜਾਏ ਉਹਦਾ ਅਰਥ ਇੱਕ ਕਿਲਾ, ਇੱਥੇ ਟੈਂਕੇ ਨੂੰ ਔਂਕੜ ਹੈ। ਇਸ ਵਾਸਤੇ ਮਿੱਟੀ ਸੰਦਾ ਕੋਟ, ਜਿਹੜਾ ਸਰੀਰ ਹੈ ਮਿੱਟੀ ਸੰਦਾ, ਸੰਦਾ ਦਾ ਅਰਥ ਦਾ, ਕੋਟ ਦਾ ਅਰਥ ਕਿਲਾ, ਜਿਹੜਾ ਸਾਡਾ ਸਰੀਰ ਹੈ ਇੱਕ ਮਿੱਟੀ ਦਾ ਕਿਲਾ ਸੀ, ਢਹਿ ਕੇ ਢੇਰੀ ਹੋ ਗਿਆ। ਭੀਤਰ ਚੋਰ ਬਹਾਲਿਆ ਖੋਟ ਵਜੀਆ ਖੋਟ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਇਸ ਜੀਵ ਨੇ ਆਪਣੇ ਅੰਦਰ ਚੋਰ ਬਿਠਾਇਆ ਹੋਇਆ, ਕਾਮ ਕ੍ਰੋਧ ਲੋਭ ਮੋਹ ਬੈਠੇ ਹੋਏ ਨੇ। ਖੋਟ ਵੇ ਜੀਆ ਖੋਟ, ਜੀਵ ਤੇਰੇ ਅੰਦਰ ਖੋਟ ਹੀ ਖੋਟ ਹੈ, ਸਾਰੀ ਅੰਦਰ ਖੋਟ ਹੀ, ਸਾਰੀ ਜ਼ਿੰਦਗੀ ਖੋਟ ਹੀ ਕੀਤੀ ਪੌੜੀ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਦੇ, ਸਾਰੰਗ ਕੀ ਵਾਰ ਮਹੱਲਾ ਚੌਥਾ, 17ਵੀਂ ਪੌੜੀ ਹੈ ਸਾਰੰਗ ਕੀ ਵਾਰ ਦੀ, ਤੇ ਪੌੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਜਿਨ ਅੰਦਰ ਨਿੰਦਾ ਦੁਸ਼ਟ ਹੈ, ਭਾਈ ਜਿਨ੍ਹਾਂ ਦੇ ਅੰਦਰ ਨਿੰਦਾ ਹੈ, ਜਿਨ੍ਹਾਂ ਦੇ ਅੰਦਰ ਨਿੰਦਾ ਰੂਪੀ ਦੁਸ਼ਟਤਾਈ ਹੈ, ਨਿੰਦਾ ਰੂਪੀ ਭੈੜਾ ਸੁਭਾਅ ਹੈ, ਨੱਕ ਵੱਡੇ ਨੱਕ ਵਢਾਇਆ, ਉਹਨਾਂ ਦੇ ਨੱਕ ਵੱਡੇ ਹੋਏ ਨੇ ਅਤੇ ਹੋਰਨਾਂ ਦਾ ਨੱਕ ਵਢਾਉਂਦੇ ਨੇ ਚੁਗਲੀਆਂ ਕਰ ਕਰਕੇ। ਸਤਸੰਗੀ ਐਸਾ ਸੁਭਾਅ ਬਣ ਜਾਂਦਾ ਇਨਸਾਨ ਦਾ, ਨਿੰਦਿਆ ਕਰੀ ਜਾਣੀ, ਨਿੰਦਿਆ ਕਰੀ ਜਾਣੀ। ਮਹਾਂ ਕੁਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ। ਇਹੋ ਜਿਹੇ ਜੀਵ ਬੜੇ ਦੁਖੀ ਹੁੰਦੇ ਨੇ, ਮੂੰਹ ਕਾਲੇ ਹੁੰਦੇ ਨੇ ਪਿਆਰਿਓ। ਛੇਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਅੱਜ ਤਿੰਨਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀਆਂ ਚੁਗਲੀਆਂ ਕੀਤੀਆਂ ਬੜੀਆਂ ਚੰਦੂ ਨੇ, ਔਰ ਜਹਾਂਗੀਰ ਬਾਦਸ਼ਾਹ ਦੇ ਕੰਨ ਭਰੇ ਜੀ, ਤੁਹਾਨੂੰ 60 ਸਦੀ ਆ ਗਈ ਹੈ।

ਜੋਤ ਸਿੱਧੀ ਵਿੱਦਿਆ ਅਨੁਸਾਰ ਕੁਛ ਮਾੜਾ ਸਮਾਂ ਗੁਰਮਤਿ ਅਨੁਸਾਰ ਨਹੀਂ, ਕੁਛ ਮਾੜਾ ਸਮਾਂ ਮਿੱਥ ਕੇ ਅਤੇ ਸਤਸੰਗ ਕੋਈ ਖਾਸ ਉਪਾਅ ਦੇ ਹਵਾਲੇ ਮਿਲਦੇ ਨੇ। ਸੋ ਕਹਿਣ ਲੱਗੇ ਜੀ ਤੁਹਾਡੇ 'ਤੇ ਸਾੜ ਸਤੀ ਆ ਗਈ ਹੈ, ਲੰਮਾ ਪ੍ਰਕਰਨ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਰੋ ਕਿਰਪਾ ਮੇਰੇ ਲਈ ਕਿਲ੍ਹੇ ਵਿੱਚ ਬੈਠ ਕੇ ਅਤੇ ਮਾਲਾ ਫੇਰ ਦਿਓ। ਰਾਜਨੀਤੀ ਇਹ ਚਾਲ ਸੀ, ਚੁਗਰੀਆਂ ਕੀਤੀ ਸੀ ਚੰਦੂ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ ਬਾਦਸ਼ਾਹ ਜਿਹਦੇ 'ਤੇ ਸਾੜ ਸਤੀ ਆਈ ਉਹ ਟਲਣੀ ਨਹੀਂ, ਸਾਡੇ 'ਤੇ ਸਾੜ ਸਤੀ ਨਾ ਆਈ ਅਤੇ ਨਾ ਆਵੇਗੀ। ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਗਏ, ਲੰਮਾ ਸਮਾਂ ਰਹੇ, ਉੱਥੇ ਜੀਆਂ ਦਾ ਭਲਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਬੰਦੀ ਛੋੜਦਾਤੇ ਬਣ ਕੇ ਮਹਾਰਾਜ ਉੱਥੋਂ ਰਾਜਿਆਂ ਨੂੰ ਕਢਵਾ ਕੇ ਆਏ ਨੇ। ਸੋ ਚੰਦੂ ਨੂੰ ਪਕੜਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਸਜਾਵਾਂ ਦੇ ਕੇ ਉਹਨੂੰ ਮਾਰਿਆ। ਇਹੋ ਜਿਹੇ ਲੋਕਾਂ ਦੇ ਨੱਕ ਵੱਢੇ ਅਤੇ ਨੱਕ ਵਢਾਇਆ, ਇੱਥੇ ਵੀ ਪ੍ਰਲੋਕ ਵਿੱਚ ਵੀ ਸਤਸੰਗ ਉਹਨੇ ਨੱਕ ਵੱਢੇ ਹੋਏ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਪੰਚ ਸਮਾਏ ਗੁਰਮਤਿ ਪਾਇਕ। ਸੱਚੇ ਪਾਤਸ਼ਾਹ ਜੀ ਨੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜ ਯੋਗ ਤਖ਼ਤ ਦੀਆਂ ਗੁਰੂ ਰਾਮਦਾਸ, ਤਖ਼ਤ ਦਾ ਜ਼ਿਕਰ ਬੇਅੰਤ ਵਾਰ ਮਿਲਿਆ ਪਿਆਰਿਓ। ਗੁਰੂ ਨਾਨਕ ਦੇਵ ਜੀ ਦਾ ਘਰ ਜਿਹੜਾ ਰਾਜ ਦੀ ਗੱਲ ਕਰਦਾ, ਰਾਜ ਦੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਗੁਰੂ ਨਾਨਕ ਦੇਵ ਨੇ ਸੱਚ ਦੇ ਕਿਹੜੇ ਦੀ ਨੀਂਹ ਰੱਖ ਕੇ ਸਿੱਖੀ ਦੇ ਮਹੱਲ ਦੀ ਅਤੇ ਸੱਚ ਦਾ ਰਾਜ ਚਲਾਇਆ ਸਤਸੰਗੀਓ। ਰਾਜ ਯੋਗ ਤਖ਼ਤ ਦੀਨ ਗੁਰੂ ਰਾਮਦਾਸ। ਰਾਜ ਯੋਗ ਦਾ ਅਰਥ ਹੁੰਦਾ ਰਾਜ 'ਤੇ ਬਹਿਣਾ, ਅਤੇ ਯੋਗ ਦਾ ਅਰਥ ਵਾਹਿਗੁਰੂ ਨਾਲ ਜੁੜੇ ਵੀ ਰਹਿਣਾ। ਸੰਤ ਸਿਪਾਹੀ ਮੀਰੀ ਪੀਰੀ, ਬਾਦਸ਼ਾਹੀਅਤ ਅਤੇ ਫਕੀਰੀ, ਇਹ ਗੁਰੂ ਘਰ ਦੇ ਸਤਸੰਗ ਪ੍ਰਮਾਣਿਕ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਸੰਤ ਵੀ ਹੋਏ, ਸਿਪਾਹੀ ਵੀ ਹੋਏ, ਆਪਸ ਮੇਲ ਕੋਈ ਨਹੀਂ ਸੀ। ਸੰਤ ਦੇ ਹੱਥ 'ਚ ਮਾਲਾ ਹੀ ਰਹੀ, ਸਿਪਾਹੀ ਦੇ ਹੱਥ 'ਚ ਤਲਵਾਰ ਰਹੀ, ਉਹਨੇ ਜ਼ੁਲਮ ਕੀਤੇ ਅਤੇ ਮਾਲਾ ਵਾਲੇ ਨੇ ਜ਼ੁਲਮ ਸਹਾਰੇ। ਰਿਖੀ ਮੁਨੀ ਜਿਹੜੇ ਸੀ ਇਹ ਤਪ ਕਰਦੇ ਨੇ, ਜੱਗ ਕਰਦੇ ਨੇ, ਅਤੇ ਜਿਹੜੇ ਸਤਸੰਗੀ ਉਹ ਦੁਸ਼ਟ ਲੋਕ ਨੇ ਆ ਕੇ ਵਿਘਨ ਪਾਉਂਦੇ ਨੇ। ਉਹਨਾਂ ਰਿਖੀਆਂ ਨੇ ਰਾਮ ਚੰਦਰ ਜੀ ਨੂੰ ਬੇਨਤੀ ਕੀਤੀ, ਸਾਡੀ ਰੱਖਿਆ ਕਰੋ, ਅਸੀਂ ਜੱਗ ਦਾਨ ਕਰਦੇ ਵਿਘਨ ਪਾਉਂਦੇ ਨੇ। ਅਤੇ ਗੁਰੂ ਜੀ ਨੇ ਕਿਹਾ ਕਿ ਵੇਖੋ ਹੁਣ ਇਹੋ ਜਿਹਾ ਮੈਂ ਸਿੱਖ ਉਸਾਰਾਂਗਾ ਜਿਹੜਾ ਆਪਣੀ ਰੱਖਿਆ ਆਪ ਕਰਿਆ ਕਰੇਗਾ। ਸੋ ਛੇਵੇਂ ਪਾਤਸ਼ਾਹ ਜੀ ਨੇ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਦੋ ਤਲਵਾਰਾਂ ਸੱਚੇ ਪਾਤਸ਼ਾਹ ਨੇ ਪਹਿਨੀਆਂ। ਠੀਕ 15 ਦਿਨ ਬਾਅਦ ਗੁਰਤਾ ਗੱਦੀ 'ਤੇ ਬਿਰਾਜਣ ਤੋਂ 15 ਦਿਨ ਬਾਅਦ 1866 ਬਿਕਰਮੀ ਔਰ 1606 ਈਸਵੀ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨ ਦਾ ਮਨ ਬਣਾਇਆ ਔਰ ਸਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰੋਗਰਾਮ ਉਲੀਕਿਆ। ਅਤੇ ਬੇਨਤੀ ਕਰਦੇ ਹਾਂ ਜਦੋਂ ਪਹਿਲੀਆਂ ਸਮਿਆਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਦੇ ਸਾਹਮਣੇ ਬਿਲਕੁਲ ਦਰਸ਼ਨੀ ਜੋੜੀ ਦੇ ਬਾਹਰ ਖੁੱਲ੍ਹਾ ਵਿਹੜਾ ਹੁੰਦਾ ਸੀ, ਖੁੱਲ੍ਹਾ ਵਿਹੜਾ, ਦੂਰ ਤੱਕ ਵਿਹੜਾ। ਸਮੇਂ ਸਮੇਂ 'ਤੇ ਤਬਦੀਲੀਆਂ ਆਉਂਦੀਆਂ ਰਹਿੰਦੀਆਂ। 1984 ਦਾ ਜੇ ਬਚਨ ਆਪਾਂ ਕਰੀਏ ਤਾਂ ਦਾਸ ਲੰਮਾ ਸਮਾਂ ਮਹਾਂਪੁਰਖਾਂ ਦੇ ਨਾਲ ਰਿਹਾ ਉੱਥੇ। ਜਿਹੜੀ ਡਿਉੜੀ 'ਚ ਅੱਜ ਵੀ ਗੋਲੀਆਂ ਦੇ ਨਿਸ਼ਾਨ ਆਦਿਕ ਲੱਗੇ ਨਾ ਪਿਆਰਿਓ, ਇਸ ਡਿਉੜੀ 'ਚ ਦਾਸ ਦੂਸਰੇ ਸਿੰਘਾਂ ਦੇ ਨਾਲ ਰਿਹਾ ਕਰਦਾ ਸੀ। ਇੱਥੇ ਅਸੀਂ ਦੇਖ ਸੀ ਬਿਲਕੁਲ ਉਹ ਬਾਜ਼ਾਰ ਜਿਹੜੇ ਸਟੇ ਹੋਏ ਸੀ, ਅੰਦਰ ਤੱਕ ਬਾਜ਼ਾਰ ਡਿਉੜੀ ਦੇ ਨਾਲ ਦੀ ਬਾਜ਼ਾਰ ਜਾਂਦਾ ਸੀ, ਪਿੱਛੇ ਪਿੱਛੇ ਗਲੀ ਜਾਂਦੀ ਸੀ ਛੋਟੀ ਜੀ, ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਹੁਣ ਅੰਦਰ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬੰਨੇ ਆਪਾਂ ਦਰਸ਼ਨ ਕਰਦੇ ਹਾਂ, ਇਹ ਪਿੱਛੇ ਹੁੰਦਾ ਸੀ, ਬਾਜ਼ਾਰ ਦੇ ਵਿੱਚ ਦੀ ਪਿੱਛੋਂ ਆਉਣਾ ਪੈਂਦਾ ਸੀ। ਔਰ ਵੇਖੋ ਕਿੰਨਾ ਸਮਾਂ ਤਬਦੀਲ ਹੋ ਗਿਆ, ਸਾਡੇ ਵੇਖਦਿਆਂ ਵੇਖਦਿਆਂ ਸਾਰਾ ਕੁਛ ਹੋ ਗਿਆ। ਤਿੰਨ ਵੱਡੇ ਬਾਜ਼ਾਰ ਪਿਛਲੇ ਬੰਨੇ ਕੱਢ ਦਿੱਤੇ ਗਏ 1984 ਦੇ ਹਮਲੇ ਤੋਂ ਉਪਰੰਤ। ਸਮੇਂ ਦੀ ਸਰਕਾਰ ਨੇ ਇੱਕ ਵਿਉਂਤਬੰਦੀ ਦੇ ਨਾਲ ਕੱਲ੍ਹ ਨੂੰ ਕਿਤੇ ਐਸਾ ਕੋਈ ਹੋਰ ਕਾਰਨ ਬਣ ਜਾਏ ਅਤੇ ਚਾਰ ਸਵੇਰੇ ਇੱਕ ਆਪਾਂ ਗਲਿਆਰਾ ਸਕੀਮ ਬਣਾ ਦਈਏ, ਫਿਰ ਸਾਨੂੰ ਘੇਰਾ ਪਾਉਣਾ ਸੌਖਾ ਹੋ ਜਾਏ, ਟੈਂਕ ਤੋਪਾਂ ਲਿਆਉਣੀਆਂ ਸੌਖੀਆਂ ਹੋ ਜਾਣ। ਐਸੀ ਦੁਸ਼ਟ ਨੀਤੀ, ਐਸਾ ਦੁਸ਼ਟ ਵਿਚਾਰ ਸਤਸੰਗ ਇਹਨਾਂ ਦੁਸ਼ਟਾਂ ਦਾ, ਤਾਂ ਕਿ ਦੁਬਾਰਾ ਐਸਾ ਕਾਰਨ ਬਣੇ ਅਤੇ ਸਾਨੂੰ ਦਿੱਕਤ ਨਾ ਆਵੇ। ਤਿੰਨ ਵੱਡੇ ਬਾਜ਼ਾਰ ਜਿਹੜੇ ਸੀ ਪਿਛਲੇ ਨੂੰ ਕੱਢ ਦਿੱਤੇ ਗਏ
अकाल तख्त साहब जी के पिछले बने सारा कुछ ढा दिता गया। तो मैं बेनती कर रहा कि जदों गुरु अर्जन देव जी सच्चे पातशाह जी ने श्री हरिमंदर साहब की रचना की, जिहड़ा आप दिहाड़ा मना रहे हैं एतवार को सचखंड हरिमंदर साहब जी की रचना का, उस समय इत्थे जंगल सी, दूर तक खुला स्थान सी। अज भी जाओ समाई सेवा बाजार तो ध्यान दिओ, जिहड़े अमृतसर की रहने वाली संगत तुहानू पता होगा, सचखंड हरिमंदर साहिब तो बाहर निकलो घंटा घर वाले पासे, जे दो निशान साहब लगे वो ड्योढ़ी तो बहर जाओ, अगले बन्ने माई सेवा बाजार आ जाता, उच्चों आप खब्बे हाथ में हो गए तुर पाओ तो गुरु के महल अस्थान है। जदों अमृतसर शहर वसाउणा सी इत्थे कुछ नहीं सी, जंगल सी, एक कच्चा कोठा गुरु रामदास जी महाराज ने बनाया, उत्थे रह के फिर सेवा शुरू कराई सी। सब तो पहला अस्थान है गुरु जी दे टिकाणे दा गुरु के महल, सचखंड हरिमंदर साहिब तो कोई 400-500 मीटर ते यह अस्थान है। सो मैं बेनती कर रहा सी कि उत्थे एक ड्योढ़ी है, दर्शनी ड्योढ़ी, उहदा नाम दर्शन ड्योढ़ी क्यों पै गया, क्योंकि जदों गुरु अर्जन देव जी सच्चे पातशाह महाराज अपने घरों गुरु के महलों तो निकल के आउंदे सी, गुरु का बाजार पांसियां बाजार ये दो बाजार होंदे सी, उदों जदों उन्हां बाजारां नूं लंघ के सच्चे पातशाह जी अगे नूं आउंदे ते उत्थे जदों सचखंड हरिमंदर साहिब दे सामने दर्शन होंदे, दुबारा समझो 200 मीटर तो सचखंड हरिमंदर साहिब दे दर्शन हो जाते, ते गुरु अर्जन देव जी उत्थे जूड़ा उतार के ते नमस्कार करदे सचखंड हरिमंदर साहिब जी नूं, उत्थे बनी दर्शनी जोड़ी। एक तो दर्शनी जोड़ी होने आ ना जी हरिमंदर साहिब के बिल्कुल सामने, अकाल तख्त साहिब के सामने, ये दर्शनी जोड़ी है 200 मीटर दूर, सो माई सेवा बाजार दे विच ये, बाकी सारा बाद विच बनिया। दूसरी बेनती कि गुरु अर्जन देव साहिब जी सच्चे पातशाह सेवा कराउंदे ने, उन्होंने एक कोठा बनाया हुआ सी, कच्चा कोठा, उस विच सच्चे पातशाह जी विश्राम करया करदे सी। ये कित्थे कि सी, ये बिल्कुलों दर्शनी ड्योढ़ी के सामने एक कच्चा कोठा सी, खाली वेहड़े दे विच होर कुछ नहीं सी। उत्थे जदों श्री गुरु ग्रंथ साहिब का पहला प्रकाश भादरों सुदी 1661 बिक्री नूं कीता गया, तां शाम नूं सोखासन की सेवा होई। होर बेनती करां, दुनिया दे विच बेअंत धार्मिक ग्रंथ ने, सत्कारयोग है, बेअंत धार्मिक ग्रंथ धर्म ने सारे सत्कार योग ने, गुरु हरेक गुरु का सिख हरेक धर्म का, हरेक धर्म के रहबर का, हरेक धर्म के ग्रंथ का सत्कार करता। तो सत्संगियो, श्री गुरु ग्रंथ साहिब जी ऐसे ग्रंथ ने दुनिया से जिन्हों की एक मर्यादा है, प्रकाश करन की मर्यादा, सुखासन की मर्यादा, दीवान सजाने, सच्चे पातशाह के चरणों में सारा कुछ अरदास बेनती आदक सारा करना, केवल गुरु ग्रंथ साहिब जी की मर्यादा है, होर किसी ग्रंथ का इदा नहीं दसे रहे, प्रकाश शाम सुखासन किसी का नहीं। शाम का वक्त होया, सुखासन की सेवा हुई, सिखां बेनती की महाराज गुरु ग्रंथ साहिब जी का जिहड़ा सुखासन आपने बना दिता है कोठा साहिब विखे, नवा पड़ंगा, नवीं चादर भैणा ने कढ़ाई कर करके लियांदियां, चिट्टियां चादर कढ़ाई की, सोहना चंदोआ बना के लिया ला दिता गया। तो सच्चे पातशाह जी आप जी विश्राम कित्थे करिया करोंगे, भाई पुंजे भूम आसन थले पुंजे लावांगे, नहीं महाराज सच्चे पातशाह पलंगा लागे डाह दिंदे आ, नहीं भाई गुरु ग्रंथ साहिब की बराबरता नहीं करनी। ज्यादा सिखां दे बेनती करते गुरु जी कहण लगे, एक चिट्टा चादरा गुरु ग्रंथ साहिब के पलंगे के हेठ विछा दिओ, असीं उत्थे विश्राम करांगे। वो अज भी निशानी उत्थे मौजूद है प्यारिओ, थले चिट्टा चादरा विछाया जांदा, पर ओह विचार उत्थे केवल ते केवल कोठा साहिब हुंदा सी। उस कोठे साहब के अगले बन्ने बिल्कुल ही सामने दर्शनी ड्योढ़ी दे गुरु हरगोबिंद साहिब जी महाराज जी ने अज के शुभ दिहाड़े बड़े तेज प्रताप नाल अपने हथी नींह रखी, और धन बाबा बुढ़ा साहिब जी ते भाई गुरदास साहिब जी ने यह तख्त बनाया। सवेरे बेनती की सी कि यह जिहड़ा एक थड़ा सी प्यारे, थड़ा अज भी जाओ जदों असी श्री हरिमंदर साहिब के दर्शन करके वापस मुड़ते हैं, और
ਜਦੋਂ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ, ਉੱਤੇ ਜਿਹੜੀ ਪਾਲਕੀ ਸਾਹਿਬ ਹੈ ਜਿਹਦੇ ਵਿੱਚ ਸ਼ਸਤਰ ਸੁਸ਼ੋਭਿਤ ਨੇ, ਉਹ ਥੜੇ ਦੇ ਉੱਤੇ ਹੈ, ਉਹ ਉਸ ਅਕਾਲ ਤਖ਼ਤ ਦੇ ਉੱਤੇ ਹੈ। ਇੱਥੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ। ਢਾਡੀ ਵਾਰਾਂ ਗਾਈਆਂ ਜਾਂਦੀਆਂ, ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ, ਸ਼ਸਤਰਧਾਰੀ ਹੋਵੋ, ਚੰਗੇ ਚੰਗੇ ਘੋੜੇ ਲਿਆਓ, ਚੰਗੇ ਸ਼ਸਤਰ ਲਿਆਓ, ਜਵਾਨੀਆਂ ਭੇਟ ਕਰੋ, ਆਪਣੇ ਬੱਚੇ ਨੌਜਵਾਨ ਭੇਜੋ ਗੁਰੂ ਕੀ ਫੌਜ ਵਿੱਚ। ਉਹਨੂੰ ਕਹਿੰਦੇ ਅਕਾਲ ਤਖ਼ਤ। ਦੂਸਰੀ ਬੇਨਤੀ, ਤਖ਼ਤ ਵਿੱਚ ਅਤੇ ਗੁਰਦੁਆਰੇ 'ਚ ਫਰਕ ਹੁੰਦਾ ਪਿਆਰਿਓ। ਜਿਹੜਾ ਹੁੰਦਾ ਗੁਰਦੁਆਰਾ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਚੇ ਥਾਂ 'ਤੇ, ਜਿਵੇਂ ਇੱਥੇ ਮਹਾਰਾਜ ਦਾ ਤਖ਼ਤ ਹੈ, ਸੋਹਣਾ ਪੀੜਾ ਸਾਹਿਬ ਹੈ, ਉੱਤੇ ਮਹਾਰਾਜ ਦਾ ਪ੍ਰਕਾਸ਼, ਥੱਲੇ ਸ਼ਸਤਰ ਨੇ। ਪਰ ਜਿਹੜਾ ਤਖ਼ਤ ਹੁੰਦਾ, ਤਖ਼ਤ ਦੇ ਸ਼ਸਤਰ ਉੱਚੇ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨੀਵੇਂ ਥਾਂ 'ਤੇ ਹੁੰਦਾ। ਇਹ ਤਖ਼ਤ ਦੀ ਮਰਿਆਦਾ, ਜਿੰਨੇ ਤਖ਼ਤ ਨੇ ਪੰਜ, ਪੰਜਾਂ ਤਖ਼ਤਾਂ 'ਤੇ ਵੇਖੋ ਸ਼ਸਤਰ ਉੱਚੇ ਥਾਂ 'ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨੀਵੇਂ ਥਾਂ 'ਤੇ ਹੋਵੇਗਾ। ਅਕਾਲ ਤਖ਼ਤ ਸਾਹਿਬ 'ਤੇ ਜਾਓ, ਜਿੱਥੇ ਮਹਾਰਾਜ ਨੇ ਤਖ਼ਤ ਬਣਾਇਆ ਸੀ ਉਹਦੇ ਉੱਤੇ ਬਿਲਕੁਲ ਸੋਨੇ ਦੀ ਪਾਲਕੀ ਹੈ। ਉਸ ਪਾਲਕੀ ਦੇ ਵਿੱਚ ਪੁਰਾਤਨ ਸ਼ਸਤਰ ਨੇ, ਗੁਰੂ ਗੋਬਿੰਦ ਸਿੰਘ ਜੀ ਦੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਮੀਰੀ ਪੀਰ ਦੀਆਂ ਕਿਰਪਾਨਾਂ ਨੇ, ਬਾਬਾ ਦੀਪ ਸਿੰਘ ਜੀ ਦੇ ਸ਼ਸਤਰ ਨੇ, ਹੋਰ ਕੁਛ ਪਵਿੱਤਰ ਸ਼ਸਤਰ ਇਤਿਹਾਸਕ। ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਹੁੰਦਾ ਨੀਵੇਂ ਥਾਂ 'ਤੇ, ਕੋਈ ਡੇਢ ਦੋ ਫੁੱਟ ਨੀਵਾਂ ਪ੍ਰਕਾਸ਼ ਹੁੰਦਾ। ਇਸ ਲਈ ਖਿਆਲ ਕਰਨਾ, ਤਖ਼ਤ ਦੇ ਵਿੱਚ ਅਤੇ ਗੁਰਦੁਆਰਾ ਸਾਹਿਬ ਵਿੱਚ ਫਰਕ ਹੁੰਦਾ ਪਿਆਰਿਓ। ਤਖ਼ਤ ਸਾਹਿਬ ਦੇ ਵਿੱਚ ਅਤੇ ਗੁਰਦੁਆਰੇ 'ਚ ਇਹ ਫਰਕ ਹੁੰਦਾ, ਜਿੱਥੇ ਤਖ਼ਤ ਹੁੰਦਾ ਤਖ਼ਤ 'ਤੇ ਸ਼ਸਤਰ ਸੁਸ਼ੋਭਿਤ ਹੁੰਦੇ ਨੇ, ਅਤੇ ਗੁਰਬਾਣੀ ਦਾ ਪ੍ਰਕਾਸ਼ ਨੀਵੇਂ ਥਾਂ 'ਤੇ ਹੁੰਦਾ। ਗੁਰਦੁਆਰੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਤੇ ਉੱਚੇ ਥਾਂ 'ਤੇ ਸ਼ਸਤਰ ਸੜੇ ਨੀਵੇਂ ਥਾਂ 'ਤੇ ਹੁੰਦੇ ਨੇ। ਹੁਣ ਸ਼ਸਤਰ ਆਪਾਂ ਕਿਉਂ ਲਾਉਂਦੇ ਅੱਗੇ? ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਸੱਚਖੰਡ ਹਜ਼ੂਰ ਸਾਹਿਬ ਵਿਖੇ 1708 ਨੂੰ, ਔਰ ਕਲਗੀਧਰ ਮਹਾਰਾਜ ਜੀ ਨੇ ਆਪਣੀ ਕਿਰਪਾਨ ਗਾਤਰੇ ਵਾਲੀ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰੱਖ ਕੇ ਨਮਸਕਾਰ ਕੀਤੀ, ਉਦੋਂ ਤੋਂ ਲੈ ਕੇ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੇ ਸ਼ਸਤਰ ਸੁਸ਼ੋਭਿਤ ਹੋਏਗਾ। ਸੱਚਖੰਡ ਹਰਿਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ, ਪਰ ਉੱਥੇ ਵੀ ਵੇਖਿਓ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਬਹੁਤ ਸੁੰਦਰ ਕਿਰਪਾਨ ਸੁਸ਼ੋਭਿਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਰਪਾਨ ਅੱਜ ਵੀ ਹਰਿਮੰਦਰ ਸਾਹਿਬ ਦੇ ਅੱਗੇ ਇਹ ਮਰਿਆਦਾ ਹੈ, ਇੱਕ ਸ਼ਸਤਰ ਜ਼ਰੂਰ ਚਾਹੀਦਾ। ਹਰਿਮੰਦਰ ਸਾਹਿਬ ਦੇ ਵਿੱਚ ਵੀ ਹੈ, ਤਖ਼ਤ ਦੇ ਉੱਤੇ ਤਾਂ ਸ਼ਸਤਰ ਸੁਸ਼ੋਭਿਤ ਹੀ ਨੇ। ਦੂਸਰੀ ਬੇਨਤੀ, ਜਦੋਂ ਮਰਜ਼ੀ ਜਾਇਓ, ਜਦੋਂ ਮਰਜ਼ੀ ਵੇਖਿਓ, ਲਾਈਵ ਵੇਖਿਓ, ਉਸ ਕਿਰਪਾਨ ਦਾ ਤਿੱਖਾ ਪਾਸਾ ਗੁਰੂ ਵੱਲ ਕਦਾਂ ਚਿੱਤ ਨਹੀਂ ਹੋਏਗਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਐਂ ਨਹੀਂ ਜਦੋਂ ਮਰਜ਼ੀ ਸ਼ਸਤਰ ਲਾ ਤੇ, ਇਹ ਆਪਣੀ ਸੋਚ ਆਪਣੀ ਹੁੰਦੀ ਹੈ, ਗੁਰੂ ਦੀ ਨਹੀਂ ਹੈ। ਬੇਨਤੀ ਕਰਦੇ ਹਾਂ ਕਿ ਕਿਰਪਾਨ ਜਦੋਂ ਵੀ ਉੱਥੇ ਵੇਖੋਗੇ ਸੱਚਖੰਡ ਦੇ ਵਿੱਚ, ਉਹਦਾ ਮੁੱਠਾ ਸੱਜੇ ਪਾਸੇ ਨੂੰ ਹੋਏਗਾ, ਇੱਧਰ ਨੂੰ, ਅਤੇ ਉਹਦਾ ਜਿਹੜਾ ਤਿੱਖਾ ਪਾਸਾ ਹੈ ਉੱਧਰ ਨੂੰ ਹੋਏਗਾ, ਉਹਦਾ ਜਿਹੜਾ ਪਿੱਛਾ ਹੈ ਗੁਰੂ ਮਹਾਰਾਜ ਵੱਲ ਹੋਏਗਾ। ਸੋ ਸ਼ਸਤਰ ਸਜਾਉਂਦਿਆਂ ਕਦੇ ਵੀ ਸ਼ਸਤਰ ਦੀ ਨੋਕ ਗੁਰੂ ਵੱਲ ਨਹੀਂ ਹੋਣੀ ਚਾਹੀਦੀ। ਪ੍ਰਮਾਣ ਦੇ ਤੌਰ 'ਤੇ ਮੰਨ ਲਓ ਗੁਰੂ ਗੋਬਿੰਦ ਸਿੰਘ ਜੀ ਖਲੋਤੇ ਨੇ, ਆਪਾਂ ਸੱਚੇ ਪਾਤਸ਼ਾਹ ਨੂੰ ਬੰਦੂਕ ਫੜਾਉਣੀ ਹੈ ਅਤੇ ਨਾਲ ਹੀ ਥੋੜ੍ਹੀ ਕਰਾਂਗੇ ਮਹਾਰਾਜ ਵੱਲ, ਨਾਲੀ ਦਾ ਮੂੰਹ ਥੋੜ੍ਹਾ ਉੱਧਰ ਨੂੰ ਕਰਾਂਗੇ ਮਹਾਰਾਜ, ਜਾਂ ਵਰਸ਼ਾ ਫੜਾਉਣਾ, ਵਰਸ਼ੇ ਦੀ ਨੋਕ ਥੋੜ੍ਹੀ ਗੁਰੂ ਵੱਲ ਕਰਾਂਗੇ। ਇਹ ਖਿਆਲ ਕਰਨ ਆਉਂਦਾ ਪਿਆਰਿਓ, ਇਹ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਉੱਥੇ ਕਿਰਪਾਨ ਕਦਾਂ ਚਿੱਤ ਵੀ ਉਹਦਾ ਪਾਸਾ ਤਿੱਖਾ ਮਹਾਰਾਜ ਵੱਲ ਨਹੀਂ ਹੋਏਗਾ, ਜਦੋਂ ਮਰਜ਼ੀ ਦੇਖ ਲਿਓ। ਸੋ ਉਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਆਪਣੀ ਗਾਤਰੇ ਦੀ ਲਾਹ ਕੇ ਵੱਡੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੁਸ਼ੋਭਿਤ ਕੀਤੀ ਸੀ। ਸੋ ਇਸ ਲਈ ਸ਼ਸਤਰ ਮਹਾਰਾਜ ਦੇ ਅੱਗੇ ਜਿਹੜੇ ਨੇ ਆਪਾਂ ਇਹ ਲਾਉਂਦੇ ਹਾਂ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖ਼ਤ ਸਜਾਇਆ, ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਬਣਾਇਆ, ਜਦੋਂ ਬਣ ਗਿਆ ਸਾਰਾ ਨੂੰ ਪਲਸਤਰ ਕਰ ਦਿੱਤਾ, ਚੰਗੀ ਤਰ੍ਹਾਂ ਸਜਾ ਦਿੱਤਾ, ਛੇਵੇਂ ਪਾਤਸ਼ਾਹ ਜੀ ਉਹਦੇ ਉੱਤੇ ਸੁਸ਼ੋਭਿਤ ਹੋਣ ਲੱਗੇ, ਅਤੇ ਮਸੰਦਾਂ ਨੇ ਪੁਰਾਣੀ ਰਵਾਇਤ ਅਨੁਸਾਰ ਇੱਕ ਪੋਥੀ ਸਾਹਿਬ ਲਿਆਂਦੀ, ਉਹਨੂੰ ਕਹਿੰਦੇ ਗੁਰਮੰਤਰ ਪੋਥੀ, ਭਾਵ ਕਿ ਸੱਚੇ ਪਾਤਸ਼ਾਹ ਦੀ ਬਾਣੀ ਦੀ ਇੱਕ ਪੋਥੀ, ਇੱਕ ਮਰਿਆਦਾ ਸੀ। ਦੂਸਰੇ ਨੰਬਰ 'ਤੇ ਸੇਲੀ ਟੋਪੀ। ਹੁਣ ਟੋਪੀ ਦਾ ਨਾਮ ਸੁਣ ਕੇ ਸ਼ਾਇਦ ਸਾਨੂੰ ਆ ਜਾਂਦਾ ਦੂਜੀ ਟੋਪੀ ਹੁੰਦੀ ਪਿਆਰੇ, ਟੋਪੀ ਇਹ ਉਹ ਨਹੀਂ ਜਿਹੜੀ ਸਿਰ 'ਤੇ ਰੱਖੀ ਦੀ ਹੈ। ਉਹਦੇ ਬਾਰੇ 'ਤੇ ਗੁਰਮਤ ਵਿੱਚ ਸਿਧਾਂਤ ਹੈ, ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ। ਉਹ ਟੋਪੀ ਕੀ ਹੁੰਦੀ? ਸੇਲੀ ਟੋਪੀ ਅਸਲ 'ਚ ਕੀ ਹੈ? ਇਹ ਇੱਕ ਉੱਨ ਦੀ, ਕਾਲੀ ਉੱਨ ਦੀ ਬਣੀ ਹੋਈ ਰੱਸੀ ਹੁੰਦੀ ਹੈ। ਇਹ ਫਕੀਰ ਲੋਕ ਆਪਣੀ ਟੋਪੀ ਦੇ ਉੱਤੋਂ ਦੀ ਉਹਨੂੰ ਵਲਦੇ, ਜਾਂ ਜੇ ਕੋਈ ਦਸਤਾਰ ਸਜਾਉਂਦਾ ਫਕੀਰ, ਉਹ ਦਸਤਾਰ ਦੇ ਉੱਤੇ ਉਹਨੂੰ ਉੱਨ ਬੰਨ ਲੈਂਦਾ, ਇੱਦਾਂ ਕਰਕੇ ਕਾਲੀ ਉੱਨ ਦੀ
ਇੱਕ ਰੱਸੀ ਬਣੀ ਹੋਈ, ਡੋਰ ਬਣੀ ਹੋਈ ਹੁੰਦੀ ਹੈ, ਉਹਨੂੰ ਕਹਿੰਦੇ ਸੇਲੀ ਟੋਪੀ। ਉਹ ਫਕੀਰ ਲੋਕ ਬੰਨਦੇ ਨੇ, ਇੱਕ ਉਹ ਲੈ ਕੇ ਆ ਗਏ ਮਸੰਦ, ਇੱਕ ਪੀੜਾ ਸਾਹਿਬ ਲੈ ਕੇ ਆ ਗਏ, ਇੱਕ ਮਾਲਾ ਲੈ ਕੇ ਆ ਗਏ। ਇਹ ਨਿਸ਼ਾਨੀ ਹੁੰਦੀ ਸੀ ਗੁਰਤਾ ਗੱਦੀ ਦੀ। ਮਹਾਰਾਜ ਹੱਸ ਪਏ, ਕਹਿਣ ਲੱਗੇ ਕਿ ਇਹ ਨਹੀਂ ਚਾਹੀਦੀਆਂ, ਇਹ ਤੋਸੇ ਖਾਣੇ 'ਚ ਰੱਖ ਦਿਓ। ਮਹਾਰਾਜ ਕਾਰਨ ਕਹਿਣ ਲੱਗੇ, ਹੁਣ ਸ਼ਸਤਰਧਾਰੀ ਹੋਵਾਂਗੇ, ਤਖਤਾਂ ਦੇ ਉੱਤੇ ਬੈਠਾਂਗੇ, ਹੁਣ ਪੀੜੇ 'ਤੇ ਨਹੀਂ ਤਖਤਾਂ 'ਤੇ ਸਜਾਂਗੇ। ਸੋ ਛੇਵੇਂ ਪਾਤਸ਼ਾਹ ਨੇ ਤਖਤ ਜਿਹੜਾ ਸੀ ਉਹ ਬਣਵਾਇਆ, ਔਰ ਜਿਹੜੀ ਮਾਲਾ ਸੀ ਇਹ ਦੇ ਦਿੱਤੀ ਸਾਧੂਆਂ ਨੂੰ। ਸ਼ਸਤਰ ਜਿਹੜਾ ਸੀ ਇਹ ਗੁਰੂ ਦੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਖਸ਼ ਦਿੱਤਾ। ਪੀੜਾ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਵਾਸਤੇ ਜਿਹੜਾ ਸੀ ਉਹ ਮਹਾਰਾਜ ਨੇ ਇਹ ਬਖਸ਼ਿਸ਼ ਕਰ ਦਿੱਤਾ। ਅਤੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰੇ ਅਕਾਲ ਦਾ ਤਖਤ ਬਣਾ ਕੇ ਬੇਨਤੀ ਕਰਦੇ। ਅਕਾਲ ਦਾ ਭਾਵ ਹੈ ਪਰਮੇਸ਼ਰ ਦਾ ਤਖਤ, ਜਿਵੇਂ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਨਾ, ਇੱਦਾਂ ਹੀ ਉਹ ਤਖਤ ਹੈ ਪਰਮਾਤਮਾ ਦਾ, ਕਿਸੇ ਸਰਕਾਰ ਦਾ ਨਹੀਂ, ਕਿਸੇ ਪਿਆਰੇ ਹੋਰ ਦਾ ਨਹੀਂ, ਉਹ ਤਖਤ ਹੈ ਅਕਾਲ ਦਾ ਅਤੇ ਸਦੀਵੀ ਕਾਲ ਰਹੇਗਾ, ਕਦੇ ਉਹਦਾ ਖਾਤਮਾ ਨਹੀਂ ਹੁੰਦਾ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤਖਤ ਜਿਹੜਾ ਸੀ ਉਹਨੂੰ ਸਤਸੰਗੇ ਬਣਵਾਇਆ। ਬਾਅਦ ਵਿੱਚ ਉਹਦੇ ਉੱਤੇ ਮਰਿਆਦਾ ਚਲਾਉਣ ਲਈ ਸਤਸੰਗੀ ਜਿਹੜਾ ਹੈ ਕਾਲਤਾ ਸਾਹਿਬ ਦੀ ਬਿਲਡਿੰਗ ਬਣਾਉਣਾ ਕੀਤੀ, ਉਹ ਮਿਸਲਾਂ ਨੇ ਬਣਾਈ। ਜਦੋਂ 1984 ਦੇ ਵਿੱਚ ਉਹ ਬਿਲਡਿੰਗ ਸਾਸੇ ਨੁਕਸਾਨੀ ਗਈ, ਸਰਕਾਰੀ ਸੇਵਾ ਦੇ ਅਨੁਸਾਰ ਉਹਨੂੰ ਬਣਾਉਣਾ ਕੀਤਾ, ਪਰ ਪੰਥ ਨੇ ਪ੍ਰਮਾਣ ਨਹੀਂ ਕੀਤੀ ਅਤੇ ਬੇਨਤੀ ਕੀਤੀ ਸੀ ਪਿੱਛੇ ਜੇ ਕਿ ਜਦੋਂ ਉਹਨੂੰ ਵਧਾਉਣਾ ਸ਼ੁਰੂ ਕੀਤਾ, ਭਾਵ ਕਿ ਜਿਹੜੀ ਸਰਕਾਰੀ ਸੇਵਾ ਸੀ ਢਾਉਣੀ ਸ਼ੁਰੂ ਕੀਤੀ, ਉਹਦੀਆਂ 3 ਛੱਤਾਂ ਉਹਦੇ ਵਿੱਚ ਮੈਂ ਇੱਕ ਦੇਖਿਆ ਕਿ ਜਦੋਂ ਛੱਤ ਢਾਉਣ ਲੱਗੇ ਨਾ, ਇੱਕ ਲੈਂਟਰ ਥੱਲੇ ਪਾ ਕੇ ਉਹਦੇ ਉੱਤੇ ਪੂਰੀ ਛੱਤ ਦੇ ਉੱਤੇ ਘੜੇ ਵਿਛਾਏ, ਕੋਰੇ ਕੁੱਜੇ ਪੂਰੀ ਛੱਤ ਦੇ ਉੱਤੇ, ਉਹਦੇ ਉੱਤੇ ਇੱਕ ਹੋਰ ਲੈਂਟਰ ਪਾਇਆ, ਸਮਝੇ, ਇੱਕ ਥੱਲੇ ਲੈਂਟਰ ਉਹਦੇ ਉੱਤੇ ਘੜੇ ਵਿਛਾ ਕੇ ਪੂਰੇ ਦੇ ਪੂਰੇ ਉੱਤੇ, ਅਤੇ ਫਿਰ ਉਹਦੇ ਉੱਤੇ ਫਿਰ ਇੱਕ ਹੋਰ ਲੈਂਟਰ ਪਾਇਆ। ਤਿੰਨੇ ਹੀ ਲੈਂਟਰ ਇੱਦਾਂ ਦੇ ਸੀ ਉਹ, ਮਤਲਬ ਕਿ ਗਰਮੀ ਦੇ ਵਿੱਚ ਠੰਡੇ ਰਹਿਣ ਅਤੇ ਸਿਆਲ ਦੇ ਵਿੱਚ ਗਰਮ ਰਹਿਣ। ਅੱਖੀਂ ਵੇਖਿਆ ਉੱਥੇ ਬੇਅੰਤ ਹੀ ਘੜੇ ਵਿਛਾਏ ਸੀ ਉੱਥੇ। ਸੋ ਲਗਾਤਾਰ ਜਿਹੜਾ ਸੀ ਇਹ ਸੇਵਾ ਸਤਸੰਗ ਚੱਲਦੀ ਰਹੀ। 1999 ਦੇ ਵਿੱਚ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਹੋਈ ਅਤੇ ਕੌਮ ਨੂੰ ਸਤਸੰਗ ਸਮਰਪਿਤ ਕਰ ਦਿੱਤਾ ਗਿਆ। ਇਹਦੀ ਸੇਵਾ ਜਿਹੜੀ ਸੀ ਬਾਬਾ ਠਾਕੁਰ ਸਿੰਘ ਜੀ ਨੇ ਇਹ ਕਰਵਾਈ ਹੈ, ਅਤੇ ਲਗਾਤਾਰ ਇਸ ਸੇਵਾ ਦੇ ਵਿੱਚ ਸਿੰਘਾਂ ਦੀ ਡਿਊਟੀ ਲੱਗਦੀ ਰਹਿੰਦੀ ਸੀ, ਕਦਾ ਕਦਾ ਸਾਡੀ ਵੀ ਡਿਊਟੀ ਲੱਗੀ, ਉੱਥੇ ਰਹਿੰਦੇ ਰਹੇ ਹਾਂ। ਸੋ ਮਤਲਬ ਹੈ ਕਿ ਇਹ ਜਿਹੜੀ ਸੇਵਾ ਹੈ, ਫਿਰ ਸਤਸੰਗੀਓ ਇਸ ਅਕਾਲ ਤਖਤ ਸਾਹਿਬ ਦੇ ਪਿਛਲੇ ਬੰਨੇ ਇੱਕ ਬੇਸਮੈਂਟ ਬਣਾਇਆ ਗਿਆ, ਪਹਿਲਾਂ ਨਹੀਂ ਸੀ ਹੁੰਦਾ। ਬੇਸਮੈਂਟ ਅਕਾਲ ਤਖਤ ਸਾਹਿਬ ਥੱਲੇ ਸੀ, ਪਰ ਜਦੋਂ 84 ਤੋਂ ਬਾਅਦ ਸੇਵਾ ਕੀਤੀ ਕਿ ਬੇਨਤੀ ਕੀਤੀ ਕਿ ਉਹਨੂੰ ਵਧਾਇਆ ਗਿਆ, 20 ਫੁੱਟ ਅਕਾਲ ਤਖਤ ਸਾਹਿਬ ਪਿੱਛੇ ਨੂੰ ਵਧਾਇਆ ਗਿਆ, 15-15 ਫੁੱਟ ਦੋਵਾਂ ਬੰਨੇ ਨੂੰ ਵਧਾਇਆ ਗਿਆ, ਅਤੇ ਉੱਤੇ ਨੂੰ ਅਕਾਲ ਤਖਤ ਸਾਹਿਬ 25 ਫੁੱਟ ਵਧਾਇਆ ਗਿਆ। ਇਸ ਲਈ ਬੇਨਤੀ ਕੀਤੀ ਸੀ ਸਵੇਰੇ, ਜਿਹੜਾ ਖੂਹ ਸੀ ਪਹਿਲੇ ਅਕਾਲ ਤਖਤ ਸਾਹਿਬ ਦੇ ਵਿੱਚ ਅੱਧਾ ਅੰਦਰ ਅਤੇ ਅੱਧਾ ਬਾਹਰ ਸੀ, ਉਹਦੇ ਵਿਚਕਾਰ ਪਾ ਕੇ ਲੈਂਟਰ ਉੱਤੇ ਕੰਧ ਕੱਢੀ ਸੀ, ਅੱਧਾ ਖੂਹ ਅੰਦਰ ਸੀ ਅਤੇ ਅੱਧਾ ਖੂਹ ਬਾਹਰ ਸੀ। ਹੁਣ ਜਿਹੜਾ ਟੋਟਲ ਦਾ ਟੋਟਲ ਖੂਹ ਅੰਦਰ ਆ ਗਿਆ ਅਕਾਲ ਤਖਤ ਸਾਹਿਬ ਦੇ ਵਿੱਚ, ਬੇਸਮੈਂਟ ਦੇ ਵਿੱਚ ਹੁਣ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਸੋ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਸੀ, ਅਤੇ ਗੁਰੂ ਜੀ ਮਿਹਰ ਕਰਦੇ ਹਨ ਕਿ ਮਹਾਂ ਕੁਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ, ਜਿਹੜੇ ਨਿੰਦਕ ਲੋਕ ਚੰਦੂ ਵਰਗੇ ਸਤਸੰਗੀਓ, ਮਹਾਂਕੁਰੂਪ ਬਹੁਤੇ ਭੈੜੇ ਰੂਪ ਵਾਲੇ, ਦੁਖੀਏ ਸਦਾ ਦੁਖੀ ਰਹਿਣ ਵਾਲੇ, ਸਦਾ ਕਾਲੇ ਮੋਹ ਮਾਇਆ, ਅਤੇ ਮੋਹ ਦੇ ਵਿੱਚ ਅਤੇ ਮਾਇਆ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਰਹੇ। ਪੜਕੇ ਉੱਠ ਨਿੱਤ ਪਰ ਦਰ ਬਹਿਰੇ, ਹਰ ਨਾਮ ਚੁਰਾਇਆ ਭਲਕੇ ਉੱਠ ਨਿੱਤ। ਭਲਕੇ ਉੱਠਦਾ ਭਾਵ ਸਵੇਰੇ ਉੱਠ ਕੇ ਨਿੱਤ ਹਰ ਰੋਜ਼ ਹੀ, ਪਰ ਦਰ ਬਹਿਰੇ ਪਰਾਇਆ ਧਨ ਚੁਰਾਉਂਦੇ ਨੇ, ਇੱਧਰੋਂ ਠੱਗੀ ਕਰ ਲਈਏ, ਉੱਧਰੋਂ ਠੋਰੀ ਕਰ ਲਈਏ, ਇੱਧਰੋਂ ਕੁਛ ਨਾ ਕੁਛ ਖਿੱਚ ਲਈਏ, ਐਸੀ ਹਾਲਤ ਬਣਦੀ ਸਤਸੰਗੀਓ। ਹਰ ਨਾਮ ਚੁਰਾਇਆ ਅਤੇ ਵਾਹਿਗੁਰੂ ਦੇ ਨਾਮ ਨੂੰ ਚੁਰਾਉਂਦੇ ਨੇ, ਚੁਰਾਉਣ ਦਾ ਭਾਵ ਕਿ ਪਰਮਾਤਮਾ ਨੂੰ ਭੁੱਲੇ ਹੋਏ ਨੇ। ਨਾਮ ਨਾ ਜਪੇ ਸੇ ਚੋਰ ਚੋਰ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਾਮ ਨਹੀਂ ਜਪਦਾ ਸਭ ਤੋਂ ਵੱਡਾ ਚੋਰ ਸਤਸੰਗੀ ਉਹ ਹੈ। ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ, ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ ਮਾਨ ਮੁੱਖ ਵਸੇ ਤਿਸ ਜਿਸ ਤੂੰ ਚੇਤਨਾ ਆਵੇ। ਇਹ 5 ਜ਼ਹਿਰ ਗਿਣ ਕੇ ਗੁਰੂ ਜੀ ਨੇ ਕਿਹਾ ਜਿਹਦੇ ਜਿਸ ਬੰਦੇ ਦੇ ਮਨ ਦੇ ਵਿੱਚ ਮੁੱਖ ਵਿੱਚ ਪਰਮਾਤਮਾ ਦਾ ਨਾਮ ਨਹੀਂ ਨਾ, ਇਹ 5 ਦੇ 5 ਜ਼ਹਿਰ ਜਿਹੜੇ ਨੇ 8 ਪੈਰ ਉਹਦੇ ਮਨ ਦੇ ਵਿੱਚ ਹੀ ਅਤੇ ਮੁੱਖ ਵਿੱਚ ਵਸੇ ਹੋਏ ਨੇ।
ਸੋ ਇਸ ਲਈ ਹਰ ਨਾਮ ਚੁਰਾਇਆ, ਵਾਹਿਗੁਰੂ ਦੇ ਨਾਮ ਨੂੰ ਚੁਰਾਇਆ, ਮਤਲਬ ਉਹਦੇ ਵੱਲੋਂ ਮਨ ਚੁਰਾ ਕੇ ਰੱਖਿਆ, ਮਨ ਲਾਇਆ ਹੀ ਨਹੀਂ ਸਿਮਰਨ ਦੇ ਵਿੱਚ। ਹਰ ਜੀਓ ਤਿੰਨ ਕੀ ਸੰਗਤ ਮਤ ਕਰੋ, ਬੇਨਤੀ ਕਰੀਏ ਵਾਹਿਗੁਰੂ ਜੀ ਇਹੋ ਜਿਹੇ ਮਨ ਮੁੱਖਾਂ ਦੀ ਸੰਗਤ ਮਤਾ ਕਿਤੇ ਸਾਨੂੰ ਕਰਵਾਇਓ, ਮਤਾ ਕਿਤੇ ਇਹੋ ਜਿਹੇ ਮਨ ਮੁੱਖਾਂ ਦੀ ਸੰਗਤ ਸਾਨੂੰ ਹੋਵੇ। ਰੱਖ ਲੇਵੋ ਹਰ ਰਾਜਾ, ਹੇ ਹਰੀ ਰਾਜਾ ਜੀ, ਹੇ ਵਾਹਿਗੁਰੂ ਜੀ ਪਰਮਾਤਮਾ ਜੀ ਰੱਖਿਆ ਕਰੋ, ਇਹੋ ਜਿਹੀ ਕੁਸੰਗਤ ਤੋਂ ਸਾਨੂੰ ਬਚਾ ਕੇ ਰੱਖੋ। ਨਾਨਕ ਪਏ ਕਿਰਤ ਕਮਾਵਦੇ, ਮਨਮੁੱਖ ਦੁੱਖ ਪਾਇਆ। ਸਮਾਪਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਨੇ, ਨਾਨਕ ਦਾ ਅਰਥ ਹੈ ਚੌਥੀ ਜੋਤ ਗੁਰੂ ਨਾਨਕ ਦੇਵ ਜੀ ਦੀ। ਪਏ ਕਿਰਤ ਕਮਾਵਦੇ, ਜੋ ਮੱਥੇ ਦੇ ਲੇਖ ਪਏ ਨਾ ਉਹਦੇ ਅਨੁਸਾਰ ਇਹ ਉਹ ਕੰਮ ਕਰਦੇ, ਨਾਮ ਤੋਂ, ਸਿਮਰਨ ਤੋਂ, ਬੰਦਗੀ ਤੋਂ, ਭਗਤੀ ਤੋਂ ਦੂਰ ਰਹਿੰਦੇ ਨੇ, ਕਿਉਂਕਿ ਪਿਛਲੇ ਜਨਮ ਦੇ ਮਾੜੇ ਕਰਮ ਨੇ। ਉਹਨਾਂ ਕਰਮਾਂ ਸਦਕਾ ਇਸ ਜਨਮ ਵਿੱਚ ਸੰਗਤ ਨਹੀਂ, ਸਿਮਰਨ ਨਹੀਂ, ਨਾਮ ਨਹੀਂ, ਸੇਵਾ ਨਹੀਂ, ਸਤਸੰਗ ਕਰ ਸਕੇ। ਮਨਮੁੱਖ ਦੁੱਖ ਪਾਇਆ, ਮਨ ਪਿੱਛੇ ਲੱਗੇ ਹੋਏ ਲੋਕ ਸਦਾ ਦੁਖੀ ਰਹਿੰਦੇ ਨੇ। ਸੋ ਸਤਸੰਗ ਸਤਸੰਗੀਓ ਗੁਰੂ ਮੇਹਰ ਕਰਨ। ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਸਾਨੂੰ ਤਖਤਾਂ ਦੇ ਮਾਲਕ ਬਣਾਇਆ। ਕਿਸੇ ਵੀ ਕੌਮ ਨੂੰ ਕੌਮ ਦਾ ਦਰਜਾ ਮਿਲਣ ਲਈ ਇੱਕ ਉਹਦਾ ਕੇਂਦਰੀ ਸਥਾਨ ਹੋਣਾ ਜ਼ਰੂਰੀ ਹੈ। ਸੱਚਖੰਡ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ। ਕਿਸੇ ਵੀ ਕੌਮ ਨੂੰ ਕੌਮ ਦਾ ਦਰਜਾ ਮਿਲਣ ਲਈ ਆਪਣਾ ਗ੍ਰੰਥ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦਾ ਕਾਨੂੰਨ, ਵਿਧੀ ਵਿਧਾਨ ਸਾਰਾ ਸਾਡੀ ਸਿੱਖ ਰਹਿਤ ਮਰਯਾਦਾ ਹੈ। ਅਤੇ ਤਖ਼ਤ ਜ਼ਰੂਰੀ ਹੈ ਸਤਸੰਗ ਜੀ, ਸਾਡਾ ਤਖ਼ਤ ਅਕਾਲ ਤਖ਼ਤ ਸਾਹਿਬ ਹੈ। ਇਸ ਲਈ ਸਿੱਖ ਕੌਮ ਨੂੰ ਇੱਕ ਸੰਪੂਰਨ ਕੌਮ ਦਾ ਦਰਜਾ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦਵਾਇਆ, ਮੀਰੀ ਪੀਰ ਦੇ ਮਾਲਕ ਬਣੇ ਅਤੇ ਸਾਡੇ 'ਤੇ ਮਿਹਰ ਕੀਤੀ ਸਤਿਗੁਰੂ, ਧਰਮ 'ਤੇ ਰਾਜਨੀਤੀ ਨਾਲ ਸਾਨੂੰ ਜੋੜਿਆ। ਦੂਸਰੀ ਬੇਨਤੀ ਉੱਪਰ ਸਮਾਪਤੀ, ਦੋ ਨਿਸ਼ਾਨ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਆਪਾਂ ਵੇਖਦੇ ਹਾਂ, ਦਰਸ਼ਨ ਕਰਦੇ ਹਾਂ। ਦੂਰੋਂ ਵੇਖਣ ਨੂੰ ਆਮ ਤੌਰ 'ਤੇ ਪਤਾ ਨਹੀਂ ਲੱਗਦਾ, ਪਰ ਖਿਆਲ ਕਰੋ ਜਿਹੜਾ ਹਰਿਮੰਦਰ ਸਾਹਿਬ ਵਾਲੇ ਪਾਸੇ ਨਿਸ਼ਾਨ ਸਾਹਿਬ ਵੱਡਾ ਅਤੇ ਜਿਹੜਾ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਉਹ ਛੋਟਾ, ਜਿੱਦਾਂ ਉਂਗਲ ਇੱਕ ਵੱਡੀ ਇੱਕ ਛੋਟੀ ਹੈ ਨਾ, ਇੱਦਾਂ ਹਰਿਮੰਦਰ ਸਾਹਿਬ ਵਾਲੇ ਪਾਸੇ ਦਾ ਇੱਕ ਫੁੱਟ ਵੱਡਾ ਨਿਸ਼ਾਨ ਸਾਹਿਬ ਹੈ, ਜਿਹੜਾ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਇੱਕ ਫੁੱਟ ਛੋਟਾ। ਕੀ ਮਤਲਬ? ਕਿਹੜੀ ਰਾਜਨੀਤੀ ਹਮੇਸ਼ਾ ਹੀ ਧਰਮ ਤੋਂ ਥੱਲੇ ਰਹੇ, ਪਰ ਅੱਜ ਕੱਲ੍ਹ ਉੱਤੇ ਆ ਗਈ। ਹੁਣ ਰਾਜਨੀਤੀ ਦਾ ਕੁੰਡਾ ਜਿਹੜਾ ਧਰਮ ਦੇ ਉੱਤੇ ਚੱਲ ਗਿਆ, ਤਾਂ ਅਸੀਂ ਦੁਖੀ, ਤਾਂ ਸਾਡਾ ਕੁਛ ਬਣ ਨਹੀਂ ਰਿਹਾ। ਅਸਲ ਵਿੱਚ ਧਰਮ ਵੱਡਾ ਹੈ ਅਤੇ ਰਾਜਨੀਤੀ ਛੋਟੀ ਹੈ। ਇਸ ਲਈ ਨਿਸ਼ਾਨ ਸਾਹਿਬਾਂ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ। ਨਿਸ਼ਾਨ ਸਾਹਿਬ ਹਰਿਮੰਦਰ ਸਾਹਿਬ ਵਾਲਾ ਵੱਡਾ ਅਤੇ ਦੂਸਰੇ ਪਾਸੇ ਵਾਲਾ ਛੋਟਾ ਹੈ, ਇਹ ਗੁਰੂ ਨੇ ਮਿਹਰ ਕੀਤੀ ਹੈ। ਇੱਕ ਹੋਰ ਇੱਕ ਮਿੰਟ ਦੀ ਬੇਨਤੀ ਉਪਰੰਤ ਸਮਾਪਤੀ, ਸੱਚਖੰਡ ਹਰਿਮੰਦਰ ਸਾਹਿਬ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਨਾ, ਕਹਿੰਦੇ ਉੱਥੋਂ ਵੇਖੀਏ ਅਤੇ ਅਕਾਲ ਤਖ਼ਤ ਸਾਹਿਬ ਜਿਹੜਾ ਨਾ ਸਤਸੰਗੀ ਉਹ ਨਹੀਂ ਦੀਦਾ, ਤਖ਼ਤ ਨਹੀਂ ਦੀਦਾ, ਬਿਲਡਿੰਗ 'ਤੇ ਦਿਸੇ ਕਿ ਜਿਹੜਾ ਤਖ਼ਤ ਹੈ ਉਹ ਨਹੀਂ ਦੀਦਾ। ਪਰ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਜਿੱਥੇ ਮਹਾਰਾਜ ਦੇ ਸ਼ਸਤਰ ਸੁਸ਼ੋਭਿਤ ਉੱਥੋਂ ਵੇਖਾਂਗੇ ਅਤੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਦੀਦਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ, ਜਦੋਂ ਗੁਰੂ ਦਾ ਸਿੱਖ ਸਿਮਰਨ ਭਜਨ ਬੰਦਗੀ ਵਿੱਚ ਬੈਠਾ, ਉਹਨੂੰ ਤਖ਼ਤ ਵੱਲ ਨਹੀਂ ਉਹਦਾ ਧਿਆਨ ਜਾਵੇ। ਜਦੋਂ ਤਖ਼ਤ 'ਤੇ ਬੈਠਾ ਉਹਦਾ ਧਿਆਨ ਗੁਰੂ ਵੱਲ ਰਹੇ, ਉਹਦਾ ਧਿਆਨ ਸੱਚੇ ਪਾਤਸ਼ਾਹ ਗੁਰੂ ਵੱਲ ਰਹਿਣਾ ਚਾਹੀਦਾ ਹੈ। ਸ਼ੁਕਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਵਧਾਈਆਂ ਬਹੁਤ ਬਹੁਤ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੀ, ਮਹਾਰਾਜ ਮਿਹਰ ਕਰਨ, ਆਮਦਾਨ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਬਾਤ ਸਮਾਪਤ ਬਖਸ਼ਣੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਫਤਿਹ ਧੰਨ ਗੁਰੂ ਨਾਨਕ ਮਹਾਰਾਜ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਅਲਾਹੀ ਬਾਣੀ ਦਾ ਕੀਰਤਨ ਆਪ ਸ਼੍ਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ

ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲਣਾ ਜੀ ਵਾਹਿਗੁਰੂ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਇਹਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੂੰ ਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੁਖੀ ਸਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਵਾਹਿ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਵਾਹਿ। ਪ੍ਰਥਮੇ ਸਰਬਤ ਖਾਲਸਾ ਜੀ।

ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਪਾਤਸ਼ਾਹ ਜੀ, ਆਪ ਜੀ ਦੇ ਸ਼ਾਮ ਦੇ ਸੋਹਣੇ ਸਜੇ ਦੀਵਾਨਾਂ ਅੰਦਰ ਆਰਤੀ, ਸ਼ਬਦ ਕੀਰਤਨ, ਗੁਰਬਾਣੀ ਵਿਚਾਰ, ਕੀਰਤਨ ਹੋਏ ਨੇ ਸਤਿਗੁਰੂ ਪਾਤਸ਼ਾਹ ਜੀ। ਆਪ ਜੀ ਦੇ ਸੇਵਕਾਂ ਪਾਸੋਂ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਸਤਿਗੁਰੂ ਜੀ। ਬਾਣੀ ਦਾ ਭਾਵ ਸਰਬਤ ਪੜ੍ਹਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ, ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਈਆਂ। ਸਤਿਗੁਰੂ ਜੀ, ਉਹ ਆਪ ਜੀ ਦੇ ਦਰ ਕਰਦੇ ਸੇਵਕ ਬੀਬੀ ਆਯੂਸ਼ੀ, ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਪਰਿਵਾਰ ਵੱਲੋਂ ਮਾਇਆ ਭੇਟਾ ਕਰਦੇ ਨੇ।

ਦੇ ਜਨਮਦਿਨ ਲਈ ਅਰਦਾਸ ਬੇਨਤੀ ਪਾਤਸ਼ਾਹ ਜੀ ਪਰਿਵਾਰ ਵੱਲੋਂ ਮਾਇਆ ਭੇਟਾ ਹੋਈ ਹੈ। ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ, ਬੱਚੀ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੋ, ਨਾਮ ਦੀ ਦਾਤ ਗੁਰਸਿੱਖੀ ਜੀ ਨੂੰ ਬਖਸ਼ੋ ਜੀ। ਸਵਰਗਵਾਸੀ ਬੀਬੀ ਸਵਰਨ ਕੌਰ ਤੇ ਇਹਨਾਂ ਦੀ 24ਵੀਂ ਬਰਸੀ ਤੇ ਯਾਦ ਵਿੱਚ ਸਤਿਗੁਰੂ ਜੀ ਔਰ ਸਰਦਾਰ ਗੁਰਚਰਨ ਸਿੰਘ ਵੱਲੋਂ ਅਰਦਾਸ ਬੇਨਤੀ ਹੈ ਪਾਤਸ਼ਾਹ ਮਾਇਆ ਭੇਟਾ ਕਰਦੇ ਨੇ ਜੀ। ਆਪਣਾ ਮਿਹਰ ਪ੍ਰਿਆਤ ਰੱਖੋ ਪਰਿਵਾਰ ਨੂੰ, ਨਾਮ ਦੀ ਦਾਤ ਗੁਰਸਿੱਖੀ ਜੀ ਨੂੰ ਬਖਸ਼ੋ ਜੀ। ਆਪ ਜੀ ਦੇ ਦਰ ਕਰਦੇ ਸੇਵਕ ਪ੍ਰਵੇਸ਼ ਸ਼ਿੰਦੇ ਨੌਕਰੀ ਵਿੱਚ ਪ੍ਰਮੋਸ਼ਨ ਮਿਲਣ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਕਰਦੀਆਂ, ਮਾਇਆ ਭੇਟਾ ਕਰਦੇ ਨੇ, ਮੇਰਾ ਬਖਸ਼ਣ ਕਰਨੀਆਂ ਸਤਿਗੁਰੂ ਜੀ। ਚਰਨਾ ਕੰਮਾਂ ਦਾ ਓਟ ਆਸਰਾ ਭਗਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਭਾਈ ਆਪ ਜੀ ਦੀਆਂ ਸੰਗਤਾਂ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦੇ ਹਾਂ, ਗੁਰੂ ਘਰ ਵਾਸਤੇ ਮਾਇਆ ਭੇਟਾ ਕਰ ਰਹੀਆਂ ਨੇ ਜੀ। ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਘਰ ਵਾਸਤੇ $1,000 ਮਾਇਆ ਡਾਲਰ ਮਾਇਆ ਭੇਟਾ ਕਰਦੇ ਨੇ ਜੀ। ਪ੍ਰਵਾਨ ਕਰਨੀ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੋ। ਚਰਨਾ ਕਮਲਾਂ ਦਾ ਓਟ ਆਸਰਾ ਇਸੇ ਤਰ੍ਹਾਂ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਹੋਰ ਜੋ ਜੋ ਮਾਈ ਭਾਈ ਆਪ ਦੇ ਦਰ ਤੇ ਅਰਦਾਸਾਂ ਬੇਨਤੀਆਂ ਕਰਦੇ ਭੇਟਾਵਾਂ ਲੈ ਕੇ ਆਏ ਨੇ, ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਪ੍ਰਵਾਨ ਕਰਦੇ ਹਾਂ। ਸਰਬਤ ਨੂੰ ਨਾਮ ਦੀ ਦਾਤ ਗੁਰਸਿੱਖੀ ਜੀ ਹੁਣ ਇਸੇ ਤਰ੍ਹਾਂ ਬਾਣੀ ਨਾਲ ਸਤਸੰਗ ਨਾਲ ਪ੍ਰੇਮ ਬਖਸ਼ਿਸ਼ ਕਰੋ ਜੀ। ਇਸ ਵਕਤ ਅਰਦਾਸ

ਵਾਹਿਗੁਰੂ ਸਾਹਿਬ ਜੀ ਸਹਿਲਾ ਗੁਰਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜਾਗਰ ਕੀਤਾ ਕੇ ਕਰਤੇ ਕਹੇ ਵਿਚਾਰੋ ਤਤਕਰ ਗਾਵ ਸੁਹਿਲਾ ਸਿਵ ਦੋ ਸਿਰ ਜਨਹਾਰ ਤੁਮ ਗਾਵ ਮੇਰੇ ਨਿਰਭਉ ਕਾ ਸੁਹਿਲਾ ਹਾਂ ਵਰੇ ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅਡੇ ਸਮਾਧਿ ਨ ਦੇਖੇ ਗਾਦੇ ਬਨਹਾਰ ਤੇਰਾ ਦਾਨ ਕਿਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖੇ ਮਿਲ ਕਿਰਪਾ ਬਤੇਲ ਦੇਹੋ ਸਜਣ ਸਿਸੜੀਆਂ ਜੋ ਬਸ ਸਾਹਿਬ ਸ਼ਮੇਲ ਕਰ ਕਰੇ ਪਹੁੰਚੇ ਸਦਨ ਨਿਤ ਪਵਨ ਸਦਨ ਹਾਰ ਸਿਮਰੀਆ ਨਾਨਕ ਸੇ ਦੇ ਆਵਨ ਰਾਗ ਸਮਹਲ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰੂ ਗੁਰ ਇੱਕ ਵਿਸ਼ਨੇਕ ਬਾਬਾ ਜੈ ਕਰ ਕਰਤੇ ਕੀਤ ਹੋਏ ਸ਼ੋਕਰ ਰਾਖ ਵਡਾਈ ਤੋਏ ਰਹਾਉ ਗੜੀਆਂ ਪਹਿਰਾ ਤੇਤੀ ਵਾਰੀ ਮਾਹ ਹੋਆ ਸੁਰ ਜੇ ਪ੍ਰੋਤਾ ਨੇਕ ਨਾਨਕ ਕਰਤੇ ਕੀਤੇ ਵੇਸ਼ ਰਾਤ ਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਕਮਨੇ ਉਤਾਰ ਕਮਨ ਦਿਨ ਕਮੋਤੀ ਧੂਪ ਮਲਿਆਨ ਲੋ ਪਵਨ ਚਮਲੋ ਕਰੇ ਸਗਲ ਪਨਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਗਣ ਨਾ ਤੇਰੀ ਆਰਤੀ ਅਨਹਤ ਸ਼ਬਦ ਵਾਹ ਜੰਤ ਪੇਰੀ ਰਹਾ ਸਹਿ ਸਭ ਨੈਨ ਨੈਨ ਹੈ ਤੋਹੇ ਕੋ ਸਹਿ ਮੂਰਤ ਨਾ ਨੇਕ ਤੋਹੇ ਸਹਿਜ ਪਦ ਵਿਮਲ ਨਾ ਨੇ ਪਦ ਗੰਧ ਬਿਨ ਸਹਿਜ ਸਵਗੰਧ ਜਲ ਤਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਵੈਸ਼ਵਰਤੀ ਹੋਏ ਹਰ ਚਰਨ ਕਮਲ ਕੁਰੰਦ ਲੋਭਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾਏ ਵਰਸਾ ਰਾਗ ਓੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੋਦਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਗੁਰ ਸਾਧੂ ਦਲੀ ਪਨ ਵੱਡਾ ਹੈ ਕਰ ਡੰਡਾ ਉਤਪਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜੋ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਕੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁਤ ਸ਼ੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਖ ਵੱਡ ਵੱਡਾ ਹੈ ਜਿਨ ਨਾਨਕ ਨਾਮ ਦਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹ ਅਗ ਵਸਨ ਸੁਹੇਲਾ ਪਾਉ ਦਿਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਰਜ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਤਰ ਬ੍ਰਹਮ ਗਿਆਨੀ ਜਿਸੈ ਜਗਾਏ ਇਹੋ ਰਸ ਅਕਤ ਕਥਾ ਤਿਨ ਜਾਣੇ

ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਵੇਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਸਭ ਦੁੱਖ ਜਾਏ ਤੇ ਬਹਾਦੁਰ ਸਿਮਰਿਆ ਘਰ ਨੂੰ ਨਿਧ ਆਵੇ ਧਾਏ ਸਭ ਥਾਂਵੇਂ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂਵੇਂ ਸਹਾਇ ਦਸਾਹਾਂ ਪਾਤਸ਼ਾਹ ਦੇ ਆਤਮਕ ਜੋਤ ਜਾਗਤੀ ਜੋਤ ਚੌਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨੀ ਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਤੜੀ ਸਤਿਗੁਰੂ ਜੀ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦਿਵਾਨ ਨੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੁਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਹੋਇਆਂ ਸੇਵਾ ਕਰਦਿਆਂ ਜੀ ਸੇਵਕਾਂ ਕੋਲੋਂ ਬੇਅੰਤ ਕਰਦਿਆਂ ਟੁੱਟਿਆਂ ਹੋ ਜਾਂਦੇ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖਿਮਾ ਕਰਨਾ ਅੱਗੇ ਤੋਂ ਸਮਤ ਬਖਸ਼ਣਾ ਆਪ ਜੀ ਦੇ ਭਾਣੇ ਦਿਨ ਦੇ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਦੀ ਰਹਿਣ ਆਈ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਹਨ ਸਤਿਗੁਰੂ ਜੀ ਆਪ ਆਪਣੇ ਸੁਵਾਸਨਾਂ ਅਤੇ ਵਿਰਾਜਮਾਨ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੀ ਇਸਨਾਨ ਨਿਤਨੇਮ ਬਖਸ਼ਣੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

0: ਵਾਹਿਗੁਰੂ
1: ਸਰਮ ਰੱਖਿਆ ਗਈ ਹੈ ਚਿੰਤਾ ਰਹਿੰਦੀ ਹੈ ਜੀ ਇਹਦੀ ਜਦ

सुमित एक अरदास पाठ कीरत की गुर रामदास राखो एक अरदास पाठ की

ਤਨਾਸਰੀ ਮਹੱਲਾ ਪਹਿਲਾ ਚੰਤ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਅੱਜ ਦੇ ਸ੍ਰੀ ਮੁਖਵਾਕ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਸ਼ਬਦ ਛੰਤ ਰੂਪ ਵਿੱਚ ਜੋ ਹੈ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 687 ਅਤੇ 88 ਉੱਪਰ ਇਹ ਅੰਮ੍ਰਿਤ ਸ਼ਬਦ ਵਿਰਾਜਮਾਨ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਨੇ ਨਾਮ ਰੂਪੀ ਤੀਰਥ ਨੂੰ ਸਭ ਤੋਂ ਉੱਤਮ ਦੱਸਿਆ ਹੈ ਕਿ ਜਿਵੇਂ ਕਾਇਆ ਦੀ ਮੈਲ ਬਾਹਰ ਦੇ ਜਲ ਨਾਲ ਬਾਹਰ ਦੇ ਪਾਣੀ ਨਾਲ ਧੁੱਪ ਜਾਂਦੀ ਹੈ ਮਨ ਦੀ ਮੈਲ ਦੇ ਲਈ ਨਾਮ ਰੂਪੀ ਤੀਰਥ ਹੀ ਲਾਜ਼ਮੀ ਹੈ ਜੋ ਨਾਮ ਰੂਪੀ ਤੀਰਥ ਦੇ ਅੰਦਰ ਇਸ਼ਨਾਨ ਕਰਦੇ ਨੇ ਸਤਿਗੁਰੂ ਸੱਚੇ ਦੀ ਸਿਫਤ ਤੋਂ ਸਲਾਹ ਕਰਦੇ ਨੇ ਗੁਰੂ ਗਿਆਨ ਦੇ ਨਾਲ ਆਪਣੇ ਮਨ ਨੂੰ ਮਾਂਜਦੇ ਨੇ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਜਿਵੇਂ ਤੀਰਥ ਤੇ ਇਸ਼ਨਾਨ ਕਰੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜੋ ਮਨ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਵਿੱਚ ਇਸ਼ਨਾਨ ਕਰਦਾ ਹੈ ਉਹ ਮਨ ਵੀ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਅਤੇ ਵਾਹਿਗੁਰੂ ਦੇ ਦਰ ਅੰਦਰ ਉਸ ਦੀ ਗਮਤਾ ਹੋ ਜਾਂਦੀ ਹੈ ਵਾਹਿਗੁਰੂ ਦਾ ਨਾਮ ਹੀ ਸੱਚਾ ਤੀਰਥ ਸੱਚਾ ਪੁਰਬ ਹੈ ਜੋ ਇਸ ਵਿੱਚ ਇਸ਼ਨਾਨ ਕਰਦੇ ਨੇ ਉਹ ਸਦਾ ਪਵਿੱਤਰ ਹੋ ਜਾਂਦੇ ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ ਸਮੂਹ ਸੰਗਤ ਦਾ ਧੰਨਵਾਦ ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ। ਹਰ ਹਰ ਨਾ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੁਭਾ ਲੋਰੈ, ਸਾਧ ਸੰਗ ਹੋ ਮੈਂ ਛੋਰੈ, ਜੇ ਕੋ ਜਨ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਵਾਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾ ਕਾ ਮਨੋ ਸਗਲ ਕਿਰੀਨਾ, ਹਰ ਹਰ ਨਾਮ ਚਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਪੇਕੇ ਸਗਲ ਸੁਰ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨਿ ਲਿਪਾ, ਨਿਰਧਨ ਕੋ ਧਨ ਤੇਰੋ ਨਾਓ, ਨਿਥਾਵੇ ਕਹੋ ਨਾਉ ਤੇਰਾ ਥਾਉ, ਨਿਮਾਣੇ ਕਹੋ ਪ੍ਰਭ ਤੇਰੋ ਮਾਨ, ਸਗਲ ਘਟਾ ਕਹੋ ਦੇਵ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਾਸੂ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾ, ਨਾਨਕ ਜੇ ਘਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀ ਤਰਕ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾ ਸੁਆਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆ ਰਹਿ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆਉ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇ ਹੋ ਤੋ ਨਾਨਕ ਸੀ ਜੈ, ਜੇ ਪ੍ਰਸਾਦ ਧਾਰ ਉਪਰ ਸੁਖ ਬਸੈ, ਸੁਤ ਭਰਾਤ ਮੀਰ ਬਣਤਾ ਸੰਘਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਭਵ ਕਮੁੱਲਾ, ਜੇ ਪ੍ਰਸਾਦ ਭੋਗੈ ਸਬਰਸਾ, ਸਗਲ ਸਮੱਗਰੀ ਸਗ ਸਾਥ ਬਸਾ, ਦੀਨੇ ਹਸ ਭਾਵ ਕਰਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗਰਚਨਾ, ਇਸੇ ਦੋ ਮੂੜੰਦ ਵਿਆਪੇ, ਨਾਨਕ ਕਾੜ ਲੇ ਪ੍ਰਵਿਆਪੇ, ਆਦਿ ਅੰਤ ਜੋ ਰਾਖਣ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਤ ਪਾਵੈ, ਤਾ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਤ ਸਦਾ ਹਜੂਰੇ, ਤਾਕੂ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਦ ਅਜਾਨ, ਸਦਾ ਸਦਾ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਚਾਹ ਚੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਣ ਸੋ ਦੂਰ ਪੁਰਾਨੈ, ਚੂੜ ਜਾਏ ਤਿਸ ਕਾ ਸ਼ਰਮ ਕਰੈ, ਸੰਤ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਧਬ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਗੰਥਰ ਮਲ ਮਾਇਆ, ਛਪ ਸੁਨਾਹੇ ਕਛ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਸੁਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਤਰ ਕੈਸੇ ਤਰੈ ਅਥਾਹ, ਜਾ ਕੇ ਅੰਤਰ ਵਸੈ ਪ੍ਰਵਿਆਪ, ਨਾਨਕ ਤੇ ਜਨ ਸਹਿ ਸਮਾਤ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਵ ਓੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਬਿਸ਼ਨ ਪਦ ਗਾਵੈ ਗੁੰਗ, ਜਿਤਨ ਕਰੈ ਤਉ ਭੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵੈ ਨ ਚੀਤ, ਜੋ ਬੈਰਾਈ ਤਾ ਸਿਉ ਪ੍ਰੀਤ, ਬਲਵਾ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਹੁ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ।

ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂ ਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਧ ਮਹਿ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਤ ਇਹੋ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਵ ਰੋਗ ਨਾਨਕ ਮਿਟ ਜਾਹੀ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰਬ ਖਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਦੈ ਦਿਸਤਾਵਤਾ ਬੈਠਾਏ ਤਾਕੋ ਬਿਗਨ ਨ ਲਾਗੈ ਕੋਈ ਜਾ ਕੇ ਹਿਰਦੈ ਵਸੈ ਹਰ ਸੋਈ ਕਲ ਤਾਤੀ ਟਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੈ ਅਵਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਰੈ ਸੁ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਪਾਵਨਾ ਛੂਟਨ ਹਾਰੇ ਸਿਮਰਤ ਸਾਸਤ ਬੇਤ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤਮੀਤ ਕੁਟੰਬਰ ਬਣਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਏ ਆਨੇ ਭਗਤ ਬਿਨਾ ਬੋਡੂ ਬੇਸ਼ਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਬਾਹੇ ਜਨਮ ਜਨਮ ਕੇ ਕਿਲ ਵਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸੁਮੈਲ ਬਿਨ ਸਜਾਏ ਹੋ ਮੈਂ ਵਿਖ ਫੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗ੍ਰਾਸ ਸਰਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾਸ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੱਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਗਾਰ ਸਰਵ ਨਿਰੰਤਰ ਇੱਕੋ ਦੇ ਕਹੁ ਨਾਨਕ ਜਾ ਕੈ ਮਸਤਕ ਲੇਖ ਇੱਕੋ ਜਪ ਇੱਕੋ ਸਾਲਾ ਏਕ ਸਿਮਰ ਇੱਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਹੋ ਪ੍ਰਭ ਆਪ ਅਨੇਕ ਵਿਸਤਾਰ ਏਕ

ਹਾਂ ਕਿਸਹਿ ਬਿਆਪਤ ਮਾਇਆ ਆਪ ਸੋ ਆਪਹਿ ਆਦੇਸ਼ ਤਿਉ ਗੁਣ ਕਾ ਨਾਹੀ ਪ੍ਰਵੇਸ਼ ਚਹੇ ਕਹਿ ਏਕ ਏਕ ਭਗਵੰਤਾ ਤੈ ਕਉ ਨ ਚਿੰਤ ਕਿਸ ਲਾਗੈ ਚਿੰਤਾ ਜਹਿ ਆਪਣ ਆਪ ਆਪਤਿਆਰਾ ਤੈ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪ ਸੋ ਆਪਹਿ ਪਹੁੰਚਾ ਜੇ ਆਪ ਰਚਿਓ ਪਰਪੰਚਕਾਰ ਤਿਉ ਗੁਣ ਮਹਿ ਕਿਨੂੰ ਵਿਸਥਾਰ ਪਾਪ ਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ

ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ

ਸਰਦਾਰ ਆਪ ਤਰੈ ਲੁਕ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੀ ਨਾਨਕ ਉਦਰੇ ਤਿਨ ਕੈ ਸਾਥੀ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੁਹੂਤ ਨਿਧਾਨ ਸਰਬ ਇੱਛਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁਰ ਨ ਹੋਵੈ ਆਵਣ ਜਾਨ ਹਰ ਤਨ ਖਾੜ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੁਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਇ ਸਭ ਜੁਗ ਮਹਿ ਤਾ ਕੀ ਗਤ ਹੋ।

ਆਖਿਆ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਜੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ, ਏਕ ਨਾਮ ਮਨ ਮਾਹਿ ਸਮਾਨੀ।

एक ओंकार सतनाम करता पुरख निरभउ निरवैर अकाल मूरत अजूनी सहभं गुरप्रसाद जप आद सच जुगाद सच है पी सच नानक होसी पी सच सोचै सोच न होवई जे सोची लख वार चुपै चुप न होवई जे लाए रहा लिवतार भुखिया भुख न उतरी जे बन्ना पुरिया पार सह स्याणपां लख होहे तां इक न चलै नाल किव सचियारा होइयै किव कूड़ै तुटै पाल हुक्म रजाई चलना नानक लिखिया नाल हुक्मी होवन आकार हुक्म न कहया जाई हुक्मी होवन जी हुक्म मिलै वडियाई हुक्मी उत्तम नीच हुक्म लेख दुख सुख पाई है इक ना हुक्मी बखसीस एक हुक्मी सदा पवाई है हुक्मै अंदर सब को बाहर हुक्म ना कोए नानक हुक्मै जे बुझै ता हमै कहे ना कोए गावै को ताण होवै किसै ताण गावै को दात जाने निशान गावै को गुण वडियाईयां चार गावै को विद्या वेखम विचार गावै को साज करे तन खेह गावै को जी लै फिर देह गावै को जापै दिसै दूर गावै को वेखै हादरा हदूर कथ ना कथी ना आवै तोट कथ कथ कथी कोटि कोट कोट देंदा दे लेंदे थक पाहे जुगा जुगंत्र खाही खाहे हुक्मी हुक्म चलाए राह नानक विगसै वे परवाह साचा साहिब साच नाए भाखिया भाउ अपार आख है मंग है देह देह दात करे दातार फेर के अगै रखिया जित दिसै दरबार मोहों के बोलन बोलिया जित सुन तरे प्यार अमृत वेला सच नाओ वड्याई विचार करमी आवै कपड़ा नदरी मोख दुआर नानक एवै जानिया सब आपे सचियार थापिया न जाए कीता न होए आपे आप निरंजन सोए जिन सेवया तिन पाया मान नानक गावियै गुणी निधान गावियै सुनियै मन रखियै भाव दुख पर हर सुख कर लै जाए गुरमुख नादं गुरमुख वेदं गुरमुख रहया समाई गुर ईश्वर गुर गोरख ब्रह्मा गुर पार्वती माई जे हाँ जाना आखा नाही कहना कथन न जाई गुरा एक देह बुझाई सबना जिया का एक दाता सो मैं विसर न जाई तीरथ नावा जेते सुभावा विण पाने के नाए करी जेती सिरठ उपाई वेखा विण कर्मा के मिले लई मत विच रतन जवाहर माणिक जे एक गुर की सिख सुनी गुरा एक देह बुझाई सबना जिया का एक दाता सो मैं विसर ना जाई जे जुग चारे आरजा होर दसूनी होए नवा खंडा विच जानिए नाल चलै सब कोए चंगा नाउ रखाए कै जस कीरत जागले जे तिस नदर ना आवई ता वात ना पुछै के कीटा अंदर कीट कर दोषी दोष धरे नानक निर्गुण गुण करे गुणवंतिया गुण दे तेहा कोए न सुजई जे तिस गुण कोए करे सुणै सिद्ध पीर सुरनाथ सुणै धरत धवल आकाश सुणै दीप लो पाताल सुणै पोहे न सकै काल नानक भगतां सदा विगास सुणै दुख पाप का नास सुणै ईसर ब्रह्मा इंद सुणै मुख साला हनुमंद सुणै जोग जुगत तन भेद सुणै शास्त्र सिमरत वेद नानक भगतां सदा विगास सुणै दुख पाप का नास
ਸੁਣਾ ਸਤ ਸੰਤੋਖ ਗਿਆਨ, ਸੁਣਾ ਅੱਠ ਸੱਠ ਕਾਈ ਸੁਨਾਨ, ਸੁਣਾ ਪੜ ਪੜ ਪਾਵੈ ਮਾਨ, ਸੁਣਾ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਾ ਦੁੱਖ ਪਾਪ ਕਾ ਨਾਸ, ਸੁਣਾ ਸਰਾਂ ਗੁਣਾ ਕੀ ਗਾਹ, ਸੁਣਾ ਸੇਖ ਪੀਰ ਪਾਤਸ਼ਾਹ, ਸੁਣਾ ਅੰਧੇ ਪਾਵੈ ਰਾਹ, ਸੁਣਾ ਹਾਥ ਹੋਵੈ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਾ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੀ ਗੁਰ ਸਿੱਖ, ਮੰਨੈ ਨਾਨਕ ਭਾਵੈ ਹੀ ਨਾ ਭੇਖੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਹੈ ਦਰਗਹ ਮਾਨ, ਪੰਚੈ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਪਵਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਦਿਸ ਤੇ ਹੋਏ ਲੱਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੋ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਪਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਾਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ,
कुदरत कवण कहा विचार, वारिया न जावा एक वार, जो तुद पावै साई परिकार, तू सदा सलामत निरंकार। भरिय हाथ पैर तन देह पानी धोता है, उतर सोखे मूत पलीती कपड़ होए, दे साबुन लइए ओह धोए, भरिय मत पापा कै संग, ओह धोपै नावै कै रंग। पुनी पापी आखण नाहे, कर कर करना लिख लै जाहो, आपे बीज आपे ही खाहो, नानक हुक्मी आवहो जाहो। तीरथ तप दया दत दान, जे को पावै तिलका मान, सुनया मन्या मन कीता पाओ, अंतरगत तीरथ मल नाओ। सब गुण तेरे मैं नाही कोए, वैण गुण कीते भगत न होए। सो अस्त आथ बाणी बरमाओ, सत सुहाण सदा मन चाओ। कवण सो वेला वखत कवण, कवण थेत कवण वार, कवण से रूपी महा कवण, जित होआ आकार। वेल न पाइया पंडती जे होवै लेख पुराण, वखत न पायो का दिया जे लिखन लेख कुराण। थेत वार ना जोगी जाने, रुत महला कोई, जा करता सर ठीक कौ साजे, आपे जाने सोई। केव कर आखा केव सालाही, क्यों वरने केव जाना, नानक आखण सब को आखै, एक दू एक सियाणा। वड़ा साहेब वड़ी नाई, कीता जा का होवै नानक, जे को आपौ जाणै अगै गया ना सोहै। पातला पाताल लख आगास आगास, ओड़क ओड़क पाल, थके वेद कहन एक बात। सहस अठारह कहन कतिबा, असलू एक तात, लिखा होए ता लिखिया, लिखै होए विनाश। नानक वड़ा आखिया, आपे जाने आप। सालाही सालाही एति सुरत न पाइया, नदियां अतवाह पवै समुंद न जानिया है। समुंद साह सुल्तान, गिरहा सेती माल तन, कीड़ी तुल न होवनी जे तिस मन होना भी सुरा है। अंत न सिफती कहन न अंत, अंत न करण देन न अंत, अंत न वेखण सुन न अंत, अंत न जापै क्या मन मंत। अंत न जापै कीता आकार, अंत न जापै पारावार, अंत कारण के पे बिल लाहे, ताकि अंत न पाए जाहे। एहो अंत न जाने कोए, बहुता कहिए बहुता होए, वड़ा साहिब ऊंचा थाओ, ऊंचे ऊपर ऊंचा नाओ। ए वड़ ऊंचा होवै कोए, तैस ऊंचे को जाने सोए, जे वड़ आप जाने आप आप, नानक नदरी करमी दात। बहुता करम लिखिया न जाए, वड़ा दाता तिल न कमाए, किते मंगह जोद अपार, किते अगणत नहीं विचार, किते खप तुट है वेकार। किते लै लै मुकर पाहे, किते मूर्ख खाही खाहे, कितया दुख भूख सद मार, ए पे दात तेरी दातार। बंद खलासी पाने होए, होर आख न सकै कोए, जे को खाए को आखण पाए, ओह जाने जेतिया मोह खाए। आपे जाने आपे दे, आखा है से पे केई के, जिसनो बख से सिफत सलाह, नानक पात साही पात साह। अमुल गुण अमुल वापार, अमुल वापारिये अमुल भंडार, अमुल आवह अमुल लै जाहे, अमुल पाए अमुला समाहे। अमुल धर्म अमुल दीवान, अमुल तुल अमुल परवान, अमुल बखसीस अमुल निशान, अमुल करम अमुल फुरमान। अमुलो अमुल आखिया न जाए, आख आख रहे ले वलाए। आख है वेद पाठ पुराण, आख है पढ़े करह वख्याण, आख है बर में आख है इंद, आख है गोपी तै गोविंद।
ਆਖਹ ਈਸਰ ਆਖਹ ਸਿੱਧ ਆਖਹ ਕੇਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੂਰ ਨਾਰ ਮੁਨ ਜਨ ਸੇਵ ਕੀਤੇ ਆਖਹ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇਈ ਕੇ ਜੀਵੜ ਭਾਵੈ ਕੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਐ ਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਾਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੂਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਾ ਹੈ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿੜਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗਾਲਾ ਆਕਾਸ਼ ਕੀ ਤੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਾਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾਏ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੂਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਣ ਗਣਿ ਜੈ ਤ੍ਰਿਭਵਨ ਮਹੀਪੋ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵਾ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ
नमस्तंग अगंजे नमस्तंग अपंजे नमस्तंग अनामे नमस्तंग अठामे नमस्तंग अकर्मंग नमस्तंग अकर्मंग नमस्तंग अनामंग नमस्तंग अतामंग नमस्तंग अजिते नमस्तंग अपीते नमस्तंग अबाहे नमस्तंग अटाहे नमस्तंग अनिले नमस्तंग अनादे नमस्तंग अशेदे नमस्तंग अगादे नमस्तंग अगंजे नमस्तंग अपंजे नमस्तंग उदारे नमस्तंग अपारे नमस्तंग सो एकाय नमस्तंग अनेकाय नमस्तंग अपूते नमस्तंग अजूपे नमस्तंग निरकर्मे नमस्तंग निरपरमे नमस्तंग निर्देशे नमस्तंग निरपेशे नमस्तंग निरनामे नमस्तंग निरकामे नमस्तंग निरधाते नमस्तंग निरखाते नमस्तंग निरतूते नमस्तंग अपूते नमस्तंग अलोके नमस्तंग अशोके नमस्तंग निरतापे नमस्तंग अथापे नमस्तंग तिरमाने नमस्तंग निधाने नमस्तंग अगाहे नमस्तंग अबाहे नमस्तंग त्रिवर्गे नमस्तंग असर्गे नमस्तंग प्रभोगे नमस्तंग सुजोगे नमस्तंग अरंगे नमस्तंग अपंगे नमस्तंग अगम्ये नमस्तस्तरम्ये नमस्तंग जलाश्रे नमस्तंग निराश्रे नमस्तंग अजाते नमस्तंग अपाते नमस्तंग अमज्जबे नमस्तस्त अज्जबे अदेशंग अदेशे नमस्तंग अभिसे नमस्तंग निरपमे नमस्तंग निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्तदेव नमस्तंग अपेव नमस्तंग अजन्मे नमस्तंग सुबन्मे नमो सर्वगौणे नमो सर्वपौने नमो सर्वरंगे नमो सर्वपंगे नमो कालकाले नमस्तस्तदयाले नमस्तंग अवर्णे नमस्तंग अमरणे नमस्तंग जरारंग नमस्तंग कृतारंग नमो सर्वतन्दे नमो सात अबंदे नमस्तंग नरसाके नमस्तंग निर्वाके नमस्तंग रहीमे नमस्तंग करीमे नमस्तंग अनंते नमस्तंग महंते नमस्तस्तरागे नमस्तंग सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी शांत त्वा प्रसाद अरूप है अनूप है अजू है अपू है अलेख है अपेख है अनाम है अकाम है अते है अपे है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अपूत है अपर्ण है अगंज है अपंज है अचूज है अचंज है अमीक है रफीक है अतंद है अबंध है निर्भूज है असूज है अकाल है अजाल है अलाह है अजा है अनंत है महंत है अलीक है नृसृक है निर्लंब है असंभ है अगम है अजम है अपूत है अछूत है अलोक है अशोक है अकर्म है अपर्म है अजीत है अभीत है अभा है अगा है अमान है निधान है अनेक है फिर एक है भुजंग प्रयात छंद नमो सर्वमाने समस्ती निधाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगिया नाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृते नमो नाद नादे नमो पान पाने नमो बाद बादे अनंगी अनामे समस्ती स्वरूपे प्रपंगी प्रमाथे समस्ती विभूते कलंकंग बिना ने कलंकी स्वरूपे नमो राज रजवेश्वरं परम रूपे नमो जोग जोगवेश्वरं परम सिद्धे नमो राज रजवेश्वरं परम वृद्धे नमो शस्त्र पाणे नमो अस्त्र माणे नमो परम ज्ञाता नमो लोक माता अपेखी अपरमे अपोगी अपुगते नमो जोग जोगवेश्वरं परम जुगते नमो नेत नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो साहसाहं नमो भूप भूपे नमो दान दाने नमो मान माने नमो रोग रोगे नमस्तं इष्टनान नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्तो निवासी सदा सिद्धदा बुद्धदा दृढ़ कर्ता अधो उर्ध अर्धं अगम ओग हर्ता परं परं परमेश्वरं प्रोषपालं सदा सर्वदा सिद्धदाता दयालं अशेदि अपेदि अनामं अकामं समस्तो पराधि समस्तस्ततामं तेरा जोर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेश हैं भुजंग प्रयात छंद अगादे अबादे अनंदी स्वरूपे नमो सर्वमाने समस्ती निधाने
नमस्तवं निरनाथे नमस्तवं प्रमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोग रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व गयानं नमो परमतानं नमो सर्व मंत्रं नमो सर्व जंत्रं नमो सर्व कृष्ण नमो सर्व कृष्ण नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्ये कृपालं स्वरूपे कुकर्मं प्रणासी सदा सर्वदा हृद सिद्धं निवासी चरपट शांतो अप्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं जुगता सर्वं देवं सर्वं पेवं सर्वं काले सर्वं पाले रुआल शांत त्वा प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल यत्र तत्र विराज ही अवतूत रूप रसाल नाम ठाम न जात जाकर रूप रंग न रेख आद पुरख उदार मूरत अजोन आद अशेख देश और न पेश जाकर रूप रेख न राग यत्र तत्र दिशा दिशा हुए फैल्यो अनुराग नाम काम विहीन पेखत तम हुन है जाहे सर्व मान सर्वत्र मान सदैव मान ताहे एक मूर्त अनेक दर्शन कीन रूप अनेक खेल खेल आखेल खेलन अंत को फिर एक देव पेव न जानहि जेह बेद और कतेव रूप रंग न जात पात सो जानहि कहे जेव तात मात न जात जाकर जन्म मरण विहीन चक्र बकर फिर चतुर चक मानई पुर तीन लोक चौदा है के बिखै जग जाप ही जिह जाप आद देव अनाद मूरत थापे ओ सबै जिह थाप परम रूप पुनीत मूरत पूर्ण पुरख अपार सर्व स्वरच्यो स्वयं भव गुणन पंजन हार कालहीन कला संयुक्त अकाल पुरख आदेश धर्म काम सो परम रहत अपूत अलख अपेश अंग राग न रंग जा कह जात पात न नाम गर्भ गंजन दुष्ट भंजन मुक्त दायक काम आप रूप अमीक अन उस तत एक पुरख अवतूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्वगंता सर्वहंता सर्वते अनपेख सर्व शास्त्र न जानहि जेह रूप रंग अर रेख परम वेद पुराण जा कह नेत पाकत नेत कोट सिमरत पुराण शास्त्र न आवही वह चित मधुभार छंद त्व प्रसाद गुणगन उदार महिमा अपार आसन अपंग उपमा अनंग अनुपाओ प्रकाश निस दिन अनास आजान बाहो साहान साहौ राजान राज पानान पान देवान देव उपमा महान इंद्रान इंद्र बालान बाल रंकान रंक कालान काल अनपूत अंग आपा अपंग गतमित अपार गुणगन उदार मुनगन प्रणाम निरपय निकाम आत दूत प्रचंड मित गत अखंड आलस्य कर्म अदृश्य धर्म सर्वा प्रणाढ़ अंडंड बाढ़ चाचरी छंद त्वा प्रसाद गोविंदे मुकंदे उदारे अपारे हरियं करियं निरनामे अकामे भुजंग प्रयात छंद चतर चक्र करता चतर चक्र हरता चतर चक्र जा दाने चतर चक्र जाने चतर चक्र वरती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र मान्य चतर चक्र दान्य जाचरी छंद न सत्र न मित्र न परम न पित्र न कर्म न काय अजन्म अजाय न चित्र न मित्र परे है पवित्र प्रतिश आदि स आदर्श आकृष भगवती छंद त्व प्रसाद काथते
ਕਿ ਆ ਛੇ ਜਦੇ ਸਹਿ ਕੇ ਆ ਭਿਜ ਭੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆ ਭੇਜ ਲੋਕੈ ਕੇ ਆ ਦਿਤ ਸੋ ਕਹਿ ਕੇ ਆ ਵਧੂਤ ਵਰਣੈ ਕੇ ਬੇਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆ ਸੋਕ ਵਰਣੈ ਕੇ ਸਰਬਾ ਆਪਰਣੈ ਕੇ ਜਗਤੰ ਕਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਾਉ ਅਨੁਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕੈ ਰਹੀ ਮੇਰੇ ਹਾਕੈ ਕੇ ਪਾਪ ਬਿਆਬ ਹੈ ਕੇ ਗੈਬੁਲ ਗੈਬ ਹੈ ਕੇ ਅਕਬੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਹਿੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗੌਨਾ ਹੈ ਕੇ ਸਰਬਤਰ ਭਾਉਨਾ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਕਾਲਾ ਹੈ ਕੇ ਸਰਬਤਰ ਪਾਲਾ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸੋਖ ਹੈ ਕੇ ਸਰਬਤਰ ਪੋਖਾ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨਿਆ ਹੈ ਸਦਾਇਵੰ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਹੈ ਕੇ ਸਰਬਤਰ ਥਾਪਿਆ ਹੈ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨਾ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰ ਕਲੀ ਮੈਂ ਕੇ ਪਰਮੰ ਫਾਹੀ ਮੈਂ ਕੇ ਆਕਲ ਅਲਾ ਮੈਂ ਕੇ ਸਾਹਿਬ ਕਲਾ ਮੈਂ ਕੇ ਹੁਸਨ ਅਲ ਵਜੂ ਹੈ ਤਮਾਮੁਲ ਰਜੂ ਹੈ ਹਮੇ ਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸੁਤੈ ਬਿਲੰਦੁਲ ਮਕਾਨੈ ਜ਼ਮੀਨ ਜ਼ਮਾਨੈ ਤਮੀਜ਼ੁਲ ਤਮਾਮੈ ਰਜ਼ੂਅਨ ਮੈਦਾਨੈ ਹਰੀਫੁਲ ਅਜੀਮੈ ਰਜ਼ਾਇਕ ਯਕੀਨੈ ਅਨੇਕ ਉਤਰੰਗ ਹੈ ਅਭੇਦ ਹੈ ਅਪੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਕਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਦੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛੇਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਦਾਇ ਹੈ ਅਭੂਤ ਹੈ ਅਦੂਤ ਹੈ ਅਨਾਸ਼ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਸ਼ੰਤ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਹਰਤਾ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੰ ਸਰਬੰਤ੍ਰਾਣੰ ਸਰਬੰਕਰਮੰ ਸਰਬੰਧਰਮੰ ਸਰਬੰਯੁਕਤਾ ਸਰਬੰਮੁਕਤਾ ਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬੇਭੂਤੇ ਪਰਮਾਤਮ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤ੍ਰੈ ਨ ਪੁੱਤ੍ਰੈ ਨ ਸੱਤਰੈ ਨ ਮਿੱਤ੍ਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜ਼ੀਜ਼ ਹੈ ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜ਼ਮੀਨ ਜ਼ਮਾ ਹੈ ਅਮੀਕੁਲ ਇਮਾ ਹੈ
क्रीमल कमाल हैं, के ज्योरत जमाल हैं, के अजलंग प्रकाश हैं, के अमितो सुबास हैं, के आजब स्वरूप हैं, के अमितो विभूत हैं, के अमितो कसा हैं, के आत्म प्रभा हैं, के अचलंग अनंग है, के अमितो अपंग है, मधुभार शांतो अप्रसाद, मुनमन प्रणाम, गुणगन मुदाम, अरबर अगंजो, हर नर प्रपंजो, अनगन प्रणाम, मुनमन सलाम, हर नर अखंड, बरनर अमंड, अनुभव अनास, मुनमन प्रकाश, गुणगन प्रणाम, जल थल मुदाम, आनशेज अंग, आसन अपंग, उपमा अपारु, गतमित उदार, जल थल अमंड, दिस विस अपंड, जल थल महंत, दिस विस बेअंत, अनुभव अनासु, त्रित तर तुरासु, आजान बाहो, एक सदा हो, ओंकार आद, कथनी अनाद, खलखंड ख्याल, गुरबर अकाल, कर कर प्रणाम, चित चरण नाम, अनशेज बात, आजिज न बात, अनचंज गात, अनरंज बात, अनठट भंडार, अनठट अपार, अडीठ धर्म, अतटीठ कर्म, अनब्रण अनंत, दाता महंत, हर बोल मना शांत त्व प्रसाद, करुणालय है, अर्कालय है, खलखंडन है, महमंडन है, जग केश्वर है, परमेश्वर है, कल कारण है, सर्व उभारण है, त्रित के तरण है, जग के करण है, मन मान्य है, जग जान्य है, सर्वं पर है, सर्वं कर है, सर्व पास्य हैं, सर्वनास्य हैं, करुणा कर हैं, विश्वम्बर हैं, सर्वेश्वर हैं, जगतेश्वर हैं, ब्रह्मंडस हैं, खालखंडस हैं, परते पर हैं, करुणा कर हैं, अजपा जप हैं, अथपा थप हैं, अकृताकृत हैं, अमृतामृत हैं, अमृतामृत हैं, करुणाकृत हैं, अकृताकृत हैं, धरणीकृत हैं, अमृतेश्वर हैं, परमेश्वर हैं, अकृताकृत हैं, अमृतामृत हैं, अजबाकृत हैं, अमृतामृत हैं, नरनायक हैं, खलकायक हैं, विश्वम्ब्र हैं, करुणालय हैं, निरपनायक हैं, सर्वपायक हैं, भाव भंजन हैं, अरिगंजन हैं, रेपतापन हैं, जाप जापन हैं, आकलंकृत हैं, सर्वाकृत हैं, कर्ता कर हैं, हरता हर हैं, परमात्म हैं, सर्वात्म हैं, आत्म बास्व हैं, जास के जास हैं, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग ताम संग शांत रूपे, नमो परम तत्ंग तत्ंग स्वरूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादं विभूते, कलंकार रूपे अलंकार अलंके, नमो आस आसे, नमो बांक बंके, अभंगी स्वरूपे, अनंगी अनामे, त्रिभंगी त्रिकाले, अनंगी अकामे, एक अश्री छंद, अजय अलय अपह अभय अबू अजू अनास आकाश, अगंज अपंज, अलख अपख, अकाल दयाल, अलेख अपेख, अनाम अकाम, अगा अढ़ा, अनाथे प्रमाथे, अजूनी अमोनी, ना रागे ना रंगे, ना रूपे ना रेखे, अकर्मंग अपरमंग, अगंजे अलेखे, भुजंग प्रयात छंद, नमस्तुल प्रणामे, समस्तुल प्रणासे, अगंजुल अनामे, समस्तुल निवासे, नृकामंग विभूते, समस्तुल स्वरूपे, कुकर्मंग प्रणासी, सुकर्मंग विभूते, सदा सच्चिदानंद, सतरंग प्रणासी, क्रीमल कुनिंदा, समस्तुल निवासी, अजायब विभूते, गजायब गनिमे, हरियं करियं करीमल रहीमे, चत्र चक्रवर्ती, चत्र चक्र पुगते, सुयंभव शुभं सर्वदा सर्वजुगते, दुकालं प्रणासी, दयालं स्वरूपे, सदा अंग संगे, अपंगं विभूते, दुकालं प्रणासी, दयालं स्वरूपे, सदा अंग संगे, अपंगं विभूते, वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवीं त्व प्रसाद सवैये, श्रावक सुध समूह सिधान के, देख फिरियो घर जोग जति के, सूर सुरार दन सुध सुधा देख, संत समूह अनेक मती के, सारे ही देश को देख रहे हो मत, को न देखिय तो प्राण पति के, श्री भगवान की पाए कृपा हुते, एक रति बिन एक रति के, माते मतंग जरे जर संग, अनूप उतंग सुरंग सुवारे, कोट तो रंग कुरंग से कूदत, पाउन के गौन कौ जात निवारे, भारी पूजान के भूप, भली बेद न्यावत सीस, न जात बिचारे, एते पय तो कहां पय भूपत, अंत कौ नांगे ही पाए पधारे,
जीत फिरै सब देश दिसान को बांजत ढोल मृदंग नगारे गुंजत गूढ़ गजान के सुंदर हिंसत ही है राज हजारे भूत भविख भवान के भूपत कौन गने नहीं जात बिचारे श्रीपत श्री भगवान भजे बिन अंत कौ अंत के ताम सिधारे तीर्थ नान दया दम दान सो संयम नेम अनेक बसेखाय वेद पुराण कतेब पुराण जमीन जमान सबान के पेखाय पौन आहार जति जात तार सबै सो विचार हजार क देखाय।

आप अपनी बुद्ध है जीती, बरनत भिन भिन तोहे तेती, तुमरा लखा न जाय पसारा, केह विद सजा प्रथम संसारा, एक है रूप अनूप सरूपा, रंक पयो राव कही भूपा, अंडज जेरज सेतज कीनी, उत भुज खान बहुर रच दीनी, कहूं फूल राजा हुआ बैठा, कहूं सिमट पयो संकर कैठा, सगरी सृष्ट दिखाए अचंभव, आद जुगाद स्वरूप स्वयंभव, अब रक्षा मेरी तुम करो, सिख उबार असिख संगरो, दोष्ट जिते उठवत उत्पाता, सकल मलेश करो रण काता, जे अस तुज तब सरणी परे, तिनके दोष्ट दुखत हवाय मरे, पुरख जवन पग परे तिहारे, तिनके तुम संकट सब टारे, जो काल को एक बार ते आय हाय, ताकि काल निकट न है आय हाय, रक्षा होए ताहे सब काला, दुष्ट अरिष्ट टरे तत्काला, कृपा दृष्ट तन जाहे नहर हो, ताकि पाप तनक मैं हर हो, रिद सिद कर्मो सब होई, दुष्ट शाह श्वाय सके ना कोई, एक बार जिन तुम्हें संभारा, काल फांस ते ताहे उबारा, जिन नर नाम तिहारो कहा, दारद दुष्ट दुख ते रहा, खाड़ग के तुम्हें शरण तिहारी, आप हाथ दै लेहो उबारी, सर्व ठाउर मोहो सहाई, दुष्ट दुख ते लेहो बचाई, कृपा करी हम पर जगमाता, ग्रंथ करा पूरण सो ब्राता, किल बेखो सकल देह को हरता, दुष्ट दोखियन को शाय करता, श्री अस्तु जप पहे दयाला, पूरन करा ग्रंथ तत्काला, मन बांछत फल पावै सोई, दुख नत सह व्यापत कोई, अड़ेलो सुने गुंग जो जाहे सुर सुना पावई, सुने मूड चित लाए चतुरता आवई, दुख दर्द पाओ निकट ना तिन नर के रहै, हो जो जाकी एक बार चौपाई को कहा, चौपाई संबत सत्रह सहस पण जय, अर्ध सहस फुन तीन कह जय, भाद्रव सुदी अष्टमी रविवारा, तीरस्त द्रव ग्रंथ सुधारा, सोइया पाए गहे जब ते तुमरे, तब ते को आंख तरे नहीं आने, राम रहीम पुराण कुरान, अनेक कहे मत एक ना माने, सिमरत शास्त्र वेद सब बहु भेद, कहे हम एक न जाने, श्री असपान कृपा तुमरी कर, मैं ना कहो सब तुहे बखाने, दोहरा सगल द्वार कौ शाढ़ कहो तुहारो द्वार, बाहे गहे की लाज आस गोबिंद दास तुहार, सगल द्वार कौ शाढ़ कै गहे तुहारो द्वार, बाहे गहे की लाज आस गोबिंद दास तुहार। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार सतगुरु प्रसाद, आनंद पया मेरी माए सतगुरु मैं पाया, सतगुरु ता पाया सहज सेती मन बजियां वादाइयां, राग रतन परवार परियां शब्द गावण आईयां, शब्दो ता गावह हरि केरा मन जनी वसाया, कहे नानक आनंद हुआ सतगुरु मैं पाया, ए मन मेरिया तू सदा रहो हर नाले, हर नाल रहो तू मन मेरे दुख सब विसारणा, अंगीकार ओह करे तेरा कार्य सब सुवारणा, सबना गला समरथ स्वामी सो क्यों मनो विसारे, कहे नानक मन मेरे सदा रहो हर नाले, साचे साहेबा क्या नहीं घर तेरा है, घर ता तेरा सब किश है, जिस देह सो पावे सदा सिफत सलाह तेरी, नाम मन वसावे नाम जिन कै मन वसया, वाजे शब्द कनेरे कहे नानक सच्चे साहेब क्या नहीं घर तेरा, साचा नाम मेरा आधारो साच नाम आधार मेरा, जिन भुखा सब गवाइया कर शांत सुख मन आए वसया, जिन इच्छा सब पुजाइया सदा कुर्बान कीता गुरु विटहो, जिस दिया ए वडियाइया कहे नानक सुनो संत हो शब्द धरो प्यारो, साचा नाम मेरा आधारो
ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹਿਨ ਮਾਣੀ, ਦੇਹਿਨ ਮਾਣੀ ਲਿਵੈ ਬਾਜਹੋਂ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਹੋਂ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰ ਆਹੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ, ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਤੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤੋ ਹੋ, ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ, ਜਿਉਂ ਤੂੰ ਚਲਾ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰੈ ਕਨੇਰੀ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ,
ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਿਨ ਉਪਜੈ ਵਿਣ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਉ ਸ਼ਬਦ ਲਾਗਹੁ ਹਰਿ ਸਿਉ ਰਹਉ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ। ਜੀਉ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਉ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰਿਆ। ਵੇ ਤਾ ਮੈਂ ਨਾਮ ਉੱਤਮ ਸੋ ਸੁਣਹੇ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਰਹੁ ਨਿਰਮਲ ਬਾਰਹੁ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ। ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਹੋ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇਕਸ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਇਹ ਵਰਦਾਤਾ ਸੋ ਕਿਉ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ
माया अमर वरताया। ए माया जित हर विसरै, मोह उपजै भाव दूजा लाया। कहे नानक गुर प्रसादी जिना लेव लागी, तिने विचे माया पाया। हर आप अमुलक है, मुल न पाया जाए, मुल न पाया जाए। किसै बिट हो रहे लोक विल लाए, ऐसा सतगुरु जी मिलै। तिसनों सिर सौंपिया विचों आप जाए, जिस दा जियो तिस मिल रहै। हर वसै मन आए, हर आप अमुलक है। भाग तिना के नानका, जिन हर पल्लै पाए। हर रास मेरी मन बण जारा, हर रास मेरी मन बण जारा। सतगुरु ते रास जानी, हर हर नित जपे हो जियो। लाहा खटे हो दिहाड़ी, एहो तन तिना मिलिया। जिन हर आपे पाणा, कहे नानक हर रास मेरी मन हुआ बण जारा। ए रसना तू अन रस राच रही, तेरी प्यास न जाए। प्यास न जाए होरत तितै, जिचर हर रस पल्लै न पाए। हर रस पाए पल्लै पिए हर रस, बहुड़ न तृष्णा लागै आए। एहो हर रस करमी पाईऐ, सतगुर मिलै जिस आए। कहे नानक होर अन रस सब विसरे, जा हर वसै मन आए। ए शरीरा मेरिया, हर तुम मैं जोत रखी, ता तू जग मह आया। हर जोत रखी तुद विच, ता तू जग मह आया। हर आपे माता आपे पिता, जिन जियो उपाए जगत दिखाया। गुर प्रसादी बुझिया, ता चलत हुआ चलत नदरी आया। कहे नानक श्रेष्ठ का मूल रचिया, जोत रखी ता तू जग मह आया। मन चाओ भया प्रभ आगम सुनया, हर मंगल गाओ सखी ग्रह मंदर बनया। हर गाओ मंगल नित सखिए, सोग दुख ना व्यापए। गुर चरण लागे दिन सुपागे, अपना पिर जापए। अनहत बाणी गुर शब्द जानी, हर नाम हर रस भूगो। कहे नानक प्रभ आप मिलिया, करण कारण जोगो। ए शरीरा मेरिया, इस जग में आए कह क्या तुद कर्म कमाया। के कर्म कमाया तुद शरीरा, जा तू जग मह आया। जिन हर तेरा रचन रचिया, सो हर मन ना वसाया। गुर प्रसादी हर मन वसया, पूर्व लिखिया पाया। कहे नानक एहो शरीर परवान होआ, जिन सतगुर स्यों चित लाया। ए नेत्र हो मेरे हो, हर तुम मैं जोत धरी। हर बिन अवर न देखो कोई, हर बिन अवर न देखो कोई। नजरी हर निहालिया, एहो विस संसार तुम देख दे। एहो हर का रूप है, हर रूप नजरी आया। गुर प्रसादी बुझिया, जावे खा हर एक है। हर बिन अवर न कोई, कहे नानक ए नेत्र आंध से। सात गुर मिले देव दृष्ट होई। ए सरवण हो मेरे हो, साचै सुनने नो पठाए। साचै सुनने नो पठाए, शरीर लाए सुनो सत बाणी। जित सुनी मन तन हरिया हुआ, रसना रस सुमाणी। सच अलख वेडाणी, ताकि गत कही ना जाए। कहे नानक अमृत नाम सुनो, पवित्र होवो। साचै सुनने नो पठाए, हर जियो गुफा अंदर राखो। कह वाजा पवन वजाया, वजाया वाजा पौन। नौ दुआरे परगट किए, दसवां गुप्त रखाया। गुरुद्वारे लाए पावनी, इक ना दसवां द्वार दिखाया। कह अनेक रूप नाओ नावने दो, तिसदा अंत न जाई पाया। कहे नानक हर प्यारै, जियो गुफा अंदर राखो। कह वाजा पवन वजाया, एहो साचा सोहेला। साचै कर गावो, गावो ता सोहेला। कर साचै जिथै सदा सच ते आवहे। सचो ते आवै जा तुद पावै, गुरमुख जिना बुझावहे। एहो सच सबना का खसम है, जिस बख्शे सो जन पावहे। कहे नानक सच सोहेला, सच्चै कर गावहे।
आनंद सुनो वडभागी हो सकल मनोरथ पूरे पार ब्रह्म प्रभ पाया उतरे सकल विसूरे दुख।

ਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਚਵਰ ਤਾਕਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੈ ਜੀ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ

ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਹ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖ ਦੇਣਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਹੈ ਸਤਿਗੁਰੂ ਜੀ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਬਾਣੀ ਅਤੇ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਹਾਰਾਜੀ ਭੈ ਅਦਬ ਦੇ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ। ਸ਼ੁਕਰ ਹੈ ਚਾਰ ਪੈਰ ਵੈਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ। ਪਾਤਸ਼ਾਹ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲਗਾ ਸੀਤ ਪ੍ਰਸ਼ਾਦ ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਵਿੱਚ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਬੀਜਿਆ ਹਰਾ ਕਰਨਾ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆ ਕਰਕੇ ਜੀਵਨ ਦੇ ਇਹ ਮਨੋਰਥ ਪਲ ਜੋ ਸੀ ਉਹ ਸਫਲਿਆ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕੰਮਾਂ ਦੇ ਨਾਲ ਜੋੜ ਕੇ ਰੱਖਣ, ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ну, ласку.

ਪਾਈ ਇਹ ਨਾਨਕਾ ਅਸੀ ਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡੀਏ ਕਤਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ।

ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥਿਉ ਮਹੱਲਾ ਦੂਜਾ ਹੋਏ ਇਆਣਾ ਕਰੀ ਕੰਮ ਆਣ ਨਾ ਸਕੇ ਰਾਸ ਜੇ ਅਧ ਚੰਗੀ ਕਰੇ ਦੂਜੀ ਪੀਵੇ ਰਾਸ ਹੋਰ ਚੱਕ ਲੱਗੇ।

0: ਕੋਟੀ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਪਾਉ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਦਾਤ ਚੋਲੀ ਚ ਪਾਈ ਹੈ। ਵਡਭਾਗੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ, ਨਦਰ ਇਨਾਇਤ ਬਖਸ਼ਿਸ਼ ਕਰ ਦੇਣ ਕਿ ਹਰ ਰੋਜ਼ ਹਰ ਇੱਕ ਜੀਵ ਨੂੰ ਪ੍ਰਾਣੀ ਨੂੰ ਮਾਲਕ ਦੇ ਚਲਣਾ ਦਾ ਪਿਆਰ, ਮਾਲਕ ਦੀ ਗੋਦ, ਮਾਲਕ ਦੀ ਬਾਣੀ ਦਾ ਆਨੰਦ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਇਹ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਤਿਨ੍ਹਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੇ ਵਿਚਾਰਾਂ ਸ੍ਰਵਣ ਕਰੋ, ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਨ ਜੇ ਲਗ ਭੋਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲ ਉਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ

नित साच तीर्थ मजना वाहे गुरु जी का खालसा वाहे गुरु जी की फतेह। जागत जोत चवर शतर और तख्त के मालक जहरा जहूर हाजरा हजूर नाम बाणी के बोहिथ कलजो की ओट शब्द गुरु धन धन सतगुरु श्री गुरु ग्रंथ साहिब जी महाराज जी दी अपार रहमत मेर दा सदका है। अमृत वेले सतगुरां ने दर आई संगत नूं पवित्र दर्शन और धुर की बाणी राही निहाल कीता है। अमृत वेले तो नाम बाणी दी वरखा हो रही है। अमृत वेले सतगुरां ने अपने तख्तां ते प्रकाशमान हो के पवित्र दर्शन अलाही मुख वाक अलाही हुक्म अलाही फरमान सतगुरु महाराज ने किया है और उपरंत नितनेम श्री आसा जी की वार दा कीर्तन आप सत्संगी बड़े प्यार अदब भै भावनी नाल श्रवण कर रहे सी। हाजरियां पा रहे सन अति सत्कार योग हजूरी रागी जथा भाई साहिब भाई लखन सिंह जी, तिन्हां ने बड़े प्यार नाल कीर्तन कीता है। बरस मेघ जी तिल बिलम न लावो राग दे शब्द गायन कीता आनंद आया। भावै के बरस मेघ जी ऐ मेघ जी ऐ बदल जी ऐ गुरु रूपी बदल जी बरसो नाम बाणी की वरखा करो। बरस मेघ जी तिल बिलम न लावो तिल जिन्नी भी देर न लाओ कृपा करने करके नाम बाणी की वरखा करो। सो गुरु महाराज ने रहमता कीतियां ने अमृत वेले तो ही नाम बाणी की वरखा हो रही है। सो अलाही हुक्मनामा सतगुरु महाराज बख्शिश कर रहे ने रसना करिए पवित्र प्यार नाल बोलीए सतनाम श्री वाहिगुरु जी। तना श्री महला पहला शंत तनासरी रागनी है। धन धन गुरु ग्रंथ साहिब जी महाराज दे इहदा दसवां नंबर है। भाव के 31 राग गुरु ग्रंथ साहिब जी दे इहदे च दसवें नंबर उत्ते है तनासरी रागनी। महला पहला पहले पातशाह जगत गुरु जगत रक्षक जगत तारक जाहर पीर जगत गुर बाबा धन गुरु नानक देव जी महाराज सच्चे पातशाह मेहर करदे संत। इस शब्द की चाल है भाई जिवें अष्टपदियां दियां इदां संत। आम तौर पर संत चार पौड़ियां दा हुंदा, यह शब्द भी चार पौड़ियां दा होवेगा। दूसरी बेनती संत दे विच रहाव नहीं हुंदा, संत दे विच रहाव नहीं हुंदा, अष्टपदी विच रहाव आएगा। यह भी बेनती करदे हां कि गुरु ग्रंथ साहिब जी दे विच इक राग है, उस पूरे राग दे विच रहाव है ही नहीं। पूरे राग दे विच रहाव शब्द रहाव दियां पंक्तियां है ही नहीं। सो वह राग है तुखारी। तुखारी राग दे चरहाओ कोई नहीं, क्योंकि तुखारी राग पूरा संत रूप में ही है, तो संत विच रहाओ नहीं हुंदा। तो गुरु जी मेहर करते ने एक ओंकार सतगुर प्रसाद। परमात्मा एक है, अदुती है, अखंड है, सत चित आनंद है, सर्ब का प्रकाशक है। गुरु की कृपा द्वारा उसकी प्राप्ति हुंदी पाई। तीर्थ नामन जाओ तीर्थ नाम है। धन धन गुरु नानक देव जी महाराज सच्चे पातशाह कुछ सेवकां दे बेनती करते महाराज तीर्थां ते इशनान करन जाना चाहीदा है जां चलीए। सच्चे पातशाह कहिंदे तीर्थ नामन जाओ, मैं ते भाई रोज तीर्थां ते लाउण वास्ते जांदा हां, रोज ही जाईदा। ਕਿਹੜਾ ਤੀਰਥ ਮਾਰੇ? ਨਾਮ ਹੈ, ਤੀਰਥ ਨਾਮ ਹੈ ਭਾਈ, ਤੀਰਥ ਨਾਮ ਹੈ। ਰੋਜ਼ ਜਪਜੀ ਸਾਹਿਬ ਪੜ੍ਹਦੇ ਪੜ੍ਹਿਆ ਕਰੋ।
ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲੀ ਹੈ। ਭਾਵ ਜਿਵੇਂ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਅਤੇ ਬਾਜ਼ਾਰ ਵਿੱਚ ਦੀ ਮੇਲੇ ਵਿੱਚ ਦੀ ਜਾ ਰਿਹਾ, ਆਨੰਦ ਵਿੱਚ ਹੈ, ਕੋਈ ਡਰ ਨਹੀਂ, ਉਹਨੂੰ ਪਤਾ ਮੇਰੀ ਉਂਗਲ ਮੇਰੇ ਹੱਥ ਵਿੱਚ ਉਂਗਲ ਹੈ ਪਿਓ ਦੀ। ਜੇ ਕਿਤੇ ਉਂਗਲੀ ਛੁੱਟ ਜਾਏ ਤੇ ਫਿਰ ਜਿਹੜਾ ਬੱਚਾ ਬੜਾ ਪਰੇਸ਼ਾਨ ਹੋ ਜਾਂਦਾ, ਦੁਖੀ ਹੋ ਜਾਂਦਾ। ਇੱਦਾਂ ਹੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੇਵ ਦੀ ਉਂਗਲੀ ਹੈ, ਇਹਨੂੰ ਛੱਡਣਾ ਨਹੀਂ ਚਾਹੀਦਾ। ਪਰ ਰੋਜ਼ ਨਿਤਨੇਮ ਕਰੋ, ਉਹ ਚ ਆਪਾਂ ਰੋਜ਼ ਪੜ੍ਹਦੇ ਹਾਂ, ਅੰਤਰਗਤ ਤੀਰਥ ਮਲ ਨਾਓ। ਸਾਡੇ ਅੰਦਰ ਵੀ ਤੀਰਥ ਹੈ। ਅੰਤਰਗਤ ਤੀਰਥ ਦਾ ਮਤਲਬ ਅੰਦਰ ਹੀ ਗਤ ਪ੍ਰਾਪਤ ਤੀਰਥ ਹੈ, ਸਾਡੇ ਅੰਦਰ ਵੀ ਤੀਰਥ ਹੈ। ਉਹਦੇ ਚ ਮਲ ਮਲ ਕੇ ਇਸ਼ਨਾਨ ਕਰੋ। ਗੁਰੂ ਗ੍ਰੰਥ ਸਾਹਿਬ ਚ ਇਹ ਵੀ ਬਚਨ ਆਪਾਂ ਪੜ੍ਹਦੇ ਹਾਂ, ਤੀਰਥ ਪੂਰਾ ਸਤਿਗੁਰੂ ਜੋ ਆਂਦਿਨ ਹਰ ਹਰ ਨਾਮ ਤੇ ਆਏ। ਪੂਰਾ ਗੁਰੂ ਹੀ ਤੀਰਥ ਹੈ, ਭਾਵ ਕਿ ਗੁਰੂ ਕੇ ਦਰਸ਼ਨ ਕਰ ਲੈਣੇ, ਤੀਰਥ ਦਾ ਇਸ਼ਨਾਨ। ਸੱਤ ਸੰਗਤ ਸਰੋਵਰ ਹੈ, ਇਹਦੇ ਚ ਨਾਮ ਬਾਣੀ ਦਾ ਜਲ ਹੈ, ਜਿੱਥੇ ਆਪਾਂ ਬੈਠ ਕੇ ਚੁੱਭੀਆਂ ਲਾ ਰਹੇ ਹਾਂ। ਇਹ ਵੀ ਬਚਨ ਗੁਰੂ ਗ੍ਰੰਥ ਸਾਹਿਬ ਦੇ ਚਾਹੁੰਦੇ ਨੇ, 68 ਤੀਰਥ ਤਿੰਨ ਸੰਗ ਰਹੇ ਜੋ ਹਰ ਹਿਰਦੇ ਸਦਾ ਧਿਆਏ। ਜਿਹੜਾ ਅੱਠੇ ਪੈਰ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਰੱਖਦਾ, ਚੇਤੇ ਕਰਦਾ ਹੈ, ਸਿਮਰਦਾ ਹੈ, ਉਹਦੇ ਨਾਲ ਤੁਰੇ ਫਿਰਦੇ 68 ਤੀਰਥ। ਸਨਾਤਨ ਮਤ ਦੇ ਵਿੱਚ ਸਤਸੰਗੀ ਤੀਰਥਾਂ ਦੀ 68 ਤੀਰਥਾਂ ਦੇ ਇਸ਼ਨਾਨ ਦਾ ਬੜਾ ਫਲ ਮਹਾਤਮ ਲਿਖਿਆ, ਉਹਨਾਂ ਦੇ ਗ੍ਰੰਥਾਂ 'ਚ ਲਿਖਿਆ, ਕਰ ਪਾਰਵਤੀ ਜਿਦ ਕਰ ਬੈਠੀ ਮੈਂ ਤੀਰਥਾਂ ਦੀ ਯਾਤਰਾ 'ਤੇ ਜਾਣਾ। 68 ਕਰੋੜ ਤੀਰਥ ਮੰਨੇ ਨੇ ਸਨਾਤਨ ਮਤ 'ਚ, 68 ਕਰੋੜ ਤੀਰਥ। ਸੋ ਸ਼ਿਵ ਨੇ ਬਥੇਰਾ ਸਮਝਾਇਆ ਕਿ ਨਹੀਂ, ਬਹੁਤ ਜ਼ਿਆਦਾ ਤੀਰਥ, ਥੱਕ ਜਾਏਗੀ, ਨਹੀਂ ਜਾਣਾ। ਇਸਤਰੀ ਹਾਠ ਤੁਹਾਨੂੰ ਪਤਾ, ਇਸਤਰੀ ਹਾਠ ਤੁਰ ਕੇ ਤੁਰ ਪਏ, ਤੁਰਿਆ ਤੁਰਿਆ ਜਾਂਦਿਆਂ 68 ਤੀਰਥਾਂ 'ਤੇ ਗਏ, ਸਤਸੰਗ ਲੱਤਾਂ ਫੁੱਲ ਗਈਆਂ, ਥੱਕ ਗਈ, ਇੱਕ ਪੈਰ ਨਹੀਂ ਤੁਰ ਸਕਦੀ ਮੈਂ। ਉਹ ਕਹਿੰਦੇ ਤੈਨੂੰ ਪਹਿਲਾਂ ਹੀ ਕਿਹਾ ਸੀ। ਕਹਿਣ ਲੱਗੀ ਕਿ ਹੁਣ ਜੀ ਇੰਨੀ ਕਿਰਪਾ ਕਰੋ ਕਿ ਜਿਹੜੇ ਜਿਹੜੇ ਤੀਰਥਾਂ 'ਤੇ ਆਪਾਂ ਆਏ ਹਾਂ ਦੋਵੇਂ, ਇਹਨਾਂ ਤੀਰਥਾਂ ਦਾ ਕੋਈ ਮਹਾਤਮ ਅਤੇ ਇੱਦਾਂ ਲਿਖਿਆ ਹੈ ਕਿ ਸ਼ਿਵ ਕਹਿਣ ਲੱਗੇ ਕਿ ਪਾਰਵਤੀ, ਜਿਹਨਾਂ ਜਿਹਨਾਂ ਤੀਰਥਾਂ 'ਤੇ ਆਪਾਂ ਆਏ ਹਾਂ ਅਤੇ ਜਿਹੜਾ ਜਿਹੜਾ ਇਹਨਾਂ ਤੀਰਥਾਂ 'ਤੇ ਆਵੇਗਾ, 68 ਤੀਰਥਾਂ ਦੇ ਇਸ਼ਨਾਨ ਦੇ ਨਾਲ, ਸੋ 68 ਕਰੋੜ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। ਗੁਰਮਤਿ ਵਿੱਚ ਕੀ ਹੈ? ਗੁਰਮਤਿ ਵਿੱਚ ਆਉਂਦਾ ਸਤਸੰਗੀਓ, 68 ਤੀਰਥ ਮੱਜਣਾ ਗੁਰਦਰਸ਼ ਪ੍ਰਾਪਤ ਹੋਏ। ਗੁਰੂ ਕੇ ਦਰਸ਼ਨ ਕਰ ਲੈਣ ਦੇ ਨਾਲ 68 ਤੀਰਥਾਂ ਦੇ ਦਰਸ਼ਨਾਂ ਦਾ ਫਲ, ਇਸ਼ਨਾਨ ਦਾ ਫਲ, ਯਾਤਰਾ ਦਾ ਫਲ ਮਿਲ ਜਾਂਦਾ। ਕੇਵਲ ਗੁਰੂ ਦੇ ਦਰਸ਼ਨ ਕਰ ਲਓ, 68 ਕਰੋੜ ਤੀਰਥਾਂ ਦੇ ਇਸ਼ਨਾਨ ਦਾ, ਦਰਸ਼ਨਾਂ ਦਾ ਫਲ, ਯਾਤਰਾ ਦਾ ਫਲ ਮਿਲ ਜਾਂਦਾ। ਇਸ ਲਈ ਗੁਰਬਾਣੀ ਨੇ ਫਰਮਾਇਆ ਹੈ ਕਿ 68 ਤੀਰਥ ਸਤਿਗੁਰੂ, ਗੁਰੂ ਹੀ 68 ਤੀਰਥ ਹੈ। ਤੀਰਥ ਨਹਾਉਣ ਜਾਓ, ਗੁਰੂ ਜੀ ਕਹਿੰਦੇ ਮੈਂ ਤੀਰਥਾਂ 'ਤੇ ਨਹਾਉਣ ਲਈ ਤਾਂ ਜਾਵਾਂ ਜਿਵੇਂ ਤੀਰਥਾਂ 'ਤੇ ਨਿਵਾਸ ਨਾ ਕਰਦਾ ਵਾਂ। ਕਿਹੜਾ ਤੀਰਥ ਮਹਾਰਾਜ? ਕਹਿੰਦੇ ਤੀਰਥ ਨਾਮ ਹੈ, ਵਾਹਿਗੁਰੂ ਦਾ ਨਾਮ ਹੀ ਅਸਲੀ ਤੀਰਥ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਫਿਰ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਨਾ, ਇਹ ਵੀ ਤੀਰਥ ਹੀ ਹੈ। ਗੁਰੂ ਦਾ ਸ਼ਬਦ ਬਾਣੀ, ਜਿਹੜੀ ਬਾਣੀ ਦੀ ਵਿਚਾਰ ਕਰਨੀ, ਇਹ ਵੀ ਤੀਰਥ ਹੀ ਹੈ। ਅੰਤਰ ਗਿਆਨ ਹੈ, ਜਿਸ ਦੇ ਨਾਲ ਅੰਦਰ ਗਿਆਨ ਪੈਦਾ ਹੁੰਦਾ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਗੁਰ ਗਿਆਨ, ਗੁਰੂ ਦਾ ਦਿੱਤਾ ਗਿਆਨ ਸਾਚਾ ਥਾਨ ਤੀਰਥ, ਇਹੀ ਸੱਚਾ ਥਾਨ ਹੈ, ਇਹੀ ਸੱਚਾ ਤੀਰਥ ਹੈ, ਜਿਹੜਾ ਗੁਰੂ ਦਾ ਗਿਆਨ ਹੈ। ਦਸ ਪੁਰਬ ਸਦਾ ਦਸਾਹਰਾ, ਦਸ ਪੁਰਬ ਕਿਹੜੇ ਨੇ? ਦਸ ਪਵਿੱਤਰ ਦਿਹਾੜੇ, ਜਿਵੇਂ ਸੰਗਰਾਂਦ, ਮੱਸਿਆ, ਪੁੰਨਿਆ, ਦੀਵਾਲੀ, ਵਿਸਾਖੀ, ਇਹ ਦਸ ਪਵਿੱਤਰ ਦਿਹਾੜੇ ਮੰਨੇ ਨੇ ਪਿਆਰਿਓ। ਅਤੇ ਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਣਾ ਹੈ, ਗੁਰੂ ਦਾ ਗਿਆਨ ਲੈਣਾ ਹੈ, ਗੁਰੂ ਦੇ ਦਰ 'ਤੇ ਆਉਣਾ ਹੈ, ਇਹੀ ਦਸ ਪਵਿੱਤਰ ਦਿਹਾੜਿਆਂ ਦਾ ਫਲ ਹੈ।
ਦਸ ਪੁਰਬ ਸਦਾ ਦਸਾਹਰਾ। ਦਸਾਹਰਾ ਦਾ ਮਤਲਬ ਗ੍ਰੰਥਾਕਾਰਾਂ ਨੇ ਲਿਖਿਆ ਪਿਆਰਿਓ ਕਿ ਦਸ ਪਾਪਾਂ ਨੂੰ ਨਾਸ ਕਰਨ ਵਾਲਾ, ਦਸ ਹਰਾ, ਹਰਾ ਦਾ ਅਰਥ ਹੈ ਨਾਸ ਕਰਨਾ, ਪਾਠ ਦਸਾਰਾ ਹੀ ਹੈ, ਅਰਥ ਕਰ ਲਵੇ ਇੱਦਾਂ ਕਰਾਂਗੇ ਕਿ ਦਸ ਪਾਪਾਂ ਨੂੰ ਨਾਸ ਕਰਨ ਵਾਲਾ ਦਿਨ ਸਨਾਤਨ ਮਤ ਨੇ ਮੰਨਿਆ ਹੈ ਕਿ ਜੇਠ ਸੁਦੀ ਦਸਵੀਂ, ਕਹਿੰਦੇ ਜੇਠ ਸੁਦੀ ਦਸਵੀਂ ਨੂੰ ਗੰਗਾ ਦਾ ਜਨਮ ਹੋਇਆ, ਗੰਗਾ ਜਿਹੜੀ ਨਦੀ ਹੈ, ਕਹਿੰਦੇ ਉਹਦਾ ਜਨਮ ਹੋਇਆ ਜੇਠ ਸੁਦੀ ਦਸਵੀਂ ਨੂੰ, ਅਤੇ ਸਨਾਤਨ ਵੀਰ ਉਸ ਦਿਨ ਬੜਾ ਪੁੰਨ ਮੰਨਦੇ ਨੇ ਅਤੇ ਬੇਨਤੀ ਕਰਦੇ ਗੁਰਸਿੱਖਾਂ ਦੀ ਗੰਗਾ ਕਿਹੜੀ ਹੈ। ਗੁਰਸਿੱਖਾਂ ਦੀ ਗੰਗਾ ਹੈ ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਜਲ ਗੁਰ ਗੋਬਿੰਦ ਨਾਮ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹੀ ਸਾਡੇ ਲਈ ਗੰਗਾ ਹੈ। ਗੁਰੂ ਦਾ ਸਿੱਖ ਨਾਮ ਜਪੇ ਘਰ ਵਿੱਚ ਬੈਠ ਕੇ ਗੰਗਾ ਦੇ ਇਸ਼ਨਾਨ ਦਾ ਫਲ ਮਿਲਦਾ ਸਤਸੰਗੀ। ਸੋ ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ, ਸਤਿਗੁਰੂ ਜੀ ਮਿਹਰ ਕਰਦੇ ਨੇ, ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸੱਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਰਾ। ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈ, ਦਸ ਪੁਰਬਾਂ ਦੇ ਇਸ਼ਨਾਨ ਦਾ ਫਲ ਦਿੰਦਾ ਹੈ, ਔਰ ਦਸਾਂ ਪਾਪਾਂ ਨੂੰ ਨਾਸ ਕਰਨ ਵਾਲਾ ਗੁਰੂ ਦਾ ਦਰਸ਼ਨ ਹੈ। ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਹੋ ਨਾਮ ਹਰ ਕਾ ਸਦਾ ਜਾਚੋ। ਗੁਰੂ ਜੀ ਕਹਿੰਦੇ ਮੈਂ ਤੇ ਸਦਾ ਹੀ ਵਾਹਿਗੁਰੂ ਦਾ ਨਾਮ ਜਾਚੋ ਮੰਗਦਾ ਹਾਂ। ਦੇਹੋ ਪ੍ਰਭ ਧਰਣੀ ਧਰਾ, ਹੇ ਧਰਨੀ ਧਰਤੀ ਦੇ ਧਰਾ ਆਸਰਾ ਵਾਹਿਗੁਰੂ ਮੈਨੂੰ ਨਾਮ ਦੀ ਦਾਤ ਦੇਣਾ ਕਰੋ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਹੈ, ਪਰਮੇਸ਼ਰ ਦਾ ਨਾਮ ਦਵਾਈ ਹੈ, ਮੈਲ ਲੱਗਦੀ ਹੈ ਸੱਚੇ ਨਾਮ ਤੋਂ ਬਿਨਾਂ ਜੀਵ ਨੂੰ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਗੁਰੂ ਦਾ ਵਾਕ ਇਹ ਪਵਿੱਤਰ ਹੈ, ਗੁਰਵਾਕ ਨਿਰਮਲ, ਇਹ ਹਿਰਦੇ ਨੂੰ ਸ਼ੁੱਧ ਕਰਦਾ। ਗੁਰੂ ਦਾ ਬਚਨ ਸਦਾ ਚਾਨਣ, ਸਦਾ ਸਾਨੂੰ ਰੋਸ਼ਨੀ ਦਿੰਦਾ ਹੈ। ਨਿਤ ਸਾਚ ਤੀਰਥ ਮੱਜਣਾ, ਗੁਰੂ ਦੇ ਬਚਨ ਹੀ ਨਿਤ ਸੱਚ ਦੇ ਤੀਰਥ ਦਾ ਇਸ਼ਨਾਨ ਹੈ। ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ। ਸੱਚੇ ਵਿਅਕਤੀ ਨੂੰ ਕਦੇ ਮੈਲ ਲੱਗਦੀ ਨਹੀਂ, ਜਿਹੜਾ ਨਾਮ ਜਪਦਾ, ਸਿਮਰਨ, ਬੰਦਗੀ, ਭਗਤੀ ਕਰਦਾ ਪਿਆ, ਉਹਨੂੰ ਕਦੇ ਮੈਲ ਲੱਗਦੀ ਨਹੀਂ, ਉਹਨੂੰ ਇਸ਼ਨਾਨ ਕਰਨ ਦੀ ਕੀ ਲੋੜ ਹੈ। ਜਿਹੜਾ ਬੰਦਾ ਪਵਿੱਤਰ ਹੈ, ਜਿਹੜਾ ਬੰਦਾ ਸ਼ੁੱਧ ਹੈ, ਹਿਰਦਾ ਜੀ ਦਾ ਸ਼ੁੱਧ ਹੈ, ਉਹਨੂੰ ਕੀ ਲੋੜ, ਕੱਪੜਾ ਸਾਫ਼ ਹੈ ਉਹ ਧੋਣ ਦੀ ਲੋੜ ਹੀ ਨਹੀਂ, ਬਰਤਨ ਸਾਫ਼ ਹੈ ਉਹਨੂੰ ਮਾਂਜਣ ਦੀ ਲੋੜ ਹੀ ਨਹੀਂ। ਜਿਹੜੇ ਮਹਾਂਪੁਰਸ਼ ਰੱਬ ਦੇ ਪਿਆਰੇ ਹਿਰਦੇ ਦੇ ਵਿੱਚ ਸਫਾਈ, ਹਿਰਦਾ ਸ਼ੁੱਧ ਹੈ, ਕਿਆ ਮਲ ਧੋਈਏ, ਉਹਨੇ ਮੈਲ ਕੀ ਧੋਣੀ, ਉਹ ਤਾਂ ਸਾਫ਼ ਹੀ ਹੈ, ਉਹਨੂੰ ਲੋੜ ਹੀ ਨਹੀਂ ਤੀਰਥਾਂ 'ਤੇ ਜਾਣ ਦੀ। ਗੁਣੇ ਹਾਰ ਪਰੋਏ ਕਿਸ ਕੋ ਰੋਈਐ। ਜਿਹੜੇ ਨਾਮ ਸਿਮਰਨ ਬਾਣੀ ਦੇ ਸ਼ੁਭ ਗੁਣਾਂ ਦਾ ਹਾਰ ਪਰੋਹੇ ਗਲ 'ਚ ਪਾ ਲੈਂਦੇ ਹਨ, ਉਹਨਾਂ ਨੂੰ ਕਿਸੇ ਅੱਗੇ ਰੋਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਕਿਸੇ ਅੱਗੇ ਬੇਨਤੀਆਂ ਕਰਨ ਦੀ ਲੋੜ ਹੀ ਨਹੀਂ। ਸਾਚ ਵਿਚਾਰ ਮਾਰੈ ਤਰੈ ਤਾਰੈ ਉਲਟ ਜੂਨ ਨਾ ਆਵੈ। ਜਿਹੜਾ ਵਿਚਾਰ ਦੁਆਰਾ ਮਾਰੇ ਪਾਪਾਂ ਨੂੰ ਮਾਰ ਲੈਂਦਾ ਹੈ, ਤਰੈ ਉਹ ਆਪ ਤਰੈ ਤਾਰੈ ਹੋਰਨਾਂ ਨੂੰ ਤਾਰਦਾ ਹੈ, ਉਲਟ ਜੂਨ ਨਾ ਆਵੈ, ਉਲਟ ਕੇ ਦੁਬਾਰਾ ਜੂਨਾਂ ਵਿੱਚ ਨਹੀਂ ਆਉਂਦਾ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ। ਪਰਮਾਤਮਾ ਆਪ ਹੀ ਪਾਰਸ ਹੈ, ਪਾਰਸਿਕ ਬੱਟੀ ਪੱਥਰ ਮੰਨਿਆ, ਕਹਿੰਦੇ ਅੱਠ ਧਾਤਾਂ ਨੂੰ ਇਹ ਸੋਨਾ ਬਣਾ ਦਿੰਦਾ। ਆਪ ਪਾਰਸ ਪਰਮ ਧਿਆਨੀ, ਪਰਮ ਧਿਆਨ ਦੇ ਵਿੱਚ ਜੁੜਿਆ ਹੋਇਆ ਬੰਦਾ ਉਹ ਵੀ ਪਾਰਸੀ ਹੈ। ਸਾਚ ਸਾਚੇ ਭਾਵੈ, ਸੱਚਾ ਨਾਮ ਜਪਣ ਵਾਲਾ ਬੰਦਾ ਸੱਚਾ ਹੈ ਅਤੇ ਉਹ ਸੱਚਾ ਵਿਅਕਤੀ ਗੁਰੂ ਨੂੰ ਚੰਗਾ ਲੱਗਦਾ। ਆਨੰਦ ਆਨ ਦੇਨ ਹਰਖ ਸਾਚਾ, ਦੁੱਖ ਕੇਲ ਵੇਖ ਪਾਰ ਹਰੇ। ਜਿਹੜਾ ਸੱਚਾ ਸੁੱਚਾ ਵਿਅਕਤੀ ਹੈ, ਦਿਨੇ ਰਾਤ ਆਨੰਦ 'ਚ ਰਹਿੰਦਾ, ਖੇੜੇ 'ਚ ਰਹਿੰਦਾ ਹੈ, ਉਹਦੇ ਦੁੱਖ ਪਾਪ ਨਾਸ ਹੋ ਜਾਂਦੇ ਨੇ। ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸੱਚ ਮਨੇ। ਸੱਚਾ ਨਾਮ ਪ੍ਰਾਪਤ ਕਰ ਲਿਆ ਗੁਰੂ ਨੇ ਕਿਰਪਾ ਕਰਕੇ, ਨਾਮ ਜਿਹੜਾ ਹੈ ਅੰਦਰੋਂ ਵਿਖਾ ਦਿੱਤਾ,
ਮੈਲ ਨਾ ਹੀ ਸੱਚ ਮੰਨੇ, ਜਿਨ੍ਹਾਂ ਦੇ ਸੱਚ ਮਨ ਜਿਹੜੇ ਜਿਨ੍ਹਾਂ ਦੇ ਮਨ ਸੱਚੇ ਨੇ ਉਹਨਾਂ ਨੂੰ ਪਿਆਰੇ ਮੈਲ ਨਹੀਂ ਲੱਗਦੀ, ਉਹਨਾਂ ਨੂੰ ਤੀਰਥਾਂ ਦੇ ਜਾਣ ਦੀ ਲੋੜ ਹੀ ਨਹੀਂ। ਸੰਗਤ ਮੀਤ ਮਿਲਾਪ ਪੂਰਾ ਨਾ ਮਣੋ, ਇਸ਼ਨਾਨ ਕਈ ਤਰ੍ਹਾਂ ਦੇ ਮੰਨੇ ਨੇ ਪਿਆਰਿਓ। ਇੱਕ ਤਾਂ ਪਿੰਡੇ ਇਸ਼ਨਾਨ ਆਪਾਂ ਰੋਜ਼ ਕਰਦੇ ਹਾਂ, ਇੱਕ ਉਹ ਵੀ ਇਸ਼ਨਾਨ ਹੁੰਦਾ ਹੈ। ਇੱਕ ਗੁਰੂ ਕੀ ਸੰਗਤ ਵਿੱਚ ਆਉਣਾ, ਨਾਮ ਸਿਮਰਨ ਕਰਨਾ, ਇਹ ਵੀ ਇਸ਼ਨਾਨ ਹੈ। ਇੱਕ ਹੁੰਦਾ ਹੈ ਸਾਕ ਕੇਸੀ ਇਸ਼ਨਾਨ ਕਰਨਾ, ਇਹ ਪੂਰਾ ਇਸ਼ਨਾਨ ਮੰਨਿਆ। ਇੱਕ ਹੁੰਦਾ ਪੰਜ ਇਸ਼ਨਾਨਾ, ਪੰਜ ਸਰੀਰ ਦੇ ਅੰਗ ਧੋ ਲੈਣੇ, ਮੂੰਹ ਧੋ ਲਿਆ, ਤੁਹਾਨੂੰ ਪੈਰ ਧੋ ਲਏ, ਦੋਨੋਂ ਹੱਥ ਧੋ ਲਏ, ਪੰਜ ਇਸ਼ਨਾਨਾ। ਔਰ ਸਨਾਤਨ ਦੇ ਵਿੱਚ ਸਤਸੰਗ ਇਸਲਾਮ ਦੇ ਵਿੱਚ ਉਜੂ ਕਰਦੇ ਆ, ਉਜੂ ਉਹ ਵੀ ਪੰਜ ਇਸ਼ਨਾਨੇ ਨੂੰ ਉਜੀ ਕਹਿੰਦੇ ਨੇ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਇਸ਼ਨਾਨ ਮੰਨੇ ਨੇ ਅਤੇ ਗੁਰੂ ਜੀ ਕਹਿੰਦੇ ਨੇ ਸੰਗਤ ਮੀਤ ਮਿਲਾਪ। ਸੰਗਤ ਵਿੱਚ ਮਿੱਤਰ ਪਰਮਾਤਮਾ ਗੁਰੂ ਨਾਲ ਮਿਲਣਾ, ਪੂਰਾ ਨਾਮ ਲਓ, ਇਹ ਪੂਰਾ ਇਸ਼ਨਾਨ ਹੈ। ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ, ਗਾਉਣ ਵਾਲੇ ਪਰਮਾਤਮਾ ਦਾ ਜਸ ਗਾਉਂਦੇ ਨੇ। ਗਾਵੀਐ ਸੁਣੀਐ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸੋ ਗਾਉਣਾ ਅਤੇ ਫਿਰ ਸਤਸੰਗ ਸੁਣਨਾ ਅਤੇ ਫਿਰ ਮਨ ਚ ਭਾਉ ਪ੍ਰੇਮ ਰੱਖਣਾ, ਚਾਰ ਪੌੜੀਆਂ ਸੱਚੇ ਪਾਤਸ਼ਾਹ ਜੀ ਨੇ ਸੁਣਨ ਦੀ ਜ਼ਿਕਰ ਕੀਤਾ ਹੈ। ਦੂਸਰੇ ਨੰਬਰ 'ਤੇ ਚਾਰ ਪੌੜੀਆਂ ਮੰਨਣ ਦੀਆਂ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਮਨ 'ਚ ਭਾਉ ਪ੍ਰੇਮ ਰੱਖਿਆ, ਉਹ ਵਾਹਿਗੁਰੂ ਦੇ ਪੈਰੇ ਤਰ ਗਏ। ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ, ਮਨ 'ਚ ਪ੍ਰੇਮ ਰੱਖੀਏ ਸਤਸੰਗੀ। ਇਸ ਲਈ ਗਾਵੈ ਗਾਵਣ ਹਾਰ, ਗਾਉਣ ਵਾਲੇ ਗਾਉਂਦੇ ਨੇ। ਸ਼ਬਦ ਸੁਹਾਵਣੋ, ਗੁਰੂ ਦੇ ਸ਼ਬਦ ਦੁਆਰਾ ਸੋਭਨੀਕ ਨੇ, ਸੁਹਾਵਣੇ ਨੇ, ਚੰਗੇ ਨੇ। ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮੱਤੇ, ਸਲਾਉਣਾ ਸੱਚੇ ਪਰਮਾਤਮਾ ਨੂੰ। ਜਪਜੀ ਸਾਹਿਬ ਪੜ੍ਹਦੇ ਆਪਾਂ ਰੋਜ਼ ਪੜ੍ਹਦੇ ਹਾਂ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹਨੂੰ ਵਾਹਿਗੁਰੂ ਆਪਣੀ ਸਿਫਤ ਸਲਾਹ ਬਖਸ਼ ਦੇਵੇ, ਆਪਣੀਆਂ ਵਡਿਆਈਆਂ ਵਿੱਚ ਜੋੜ ਲਵੇ, ਉਹ ਪਾਤਸ਼ਾਹ ਦਾ ਪਾਤਸ਼ਾਹ ਅਤੇ ਸ਼ੈਨ ਸ਼ਾਹ ਦਾ ਸ਼ੈਨ ਸਤਸੰਗੀਓ। ਸਲਾਹੇ ਸਾਚੇ ਮਨ ਸਤਿਗੁਰ, ਸੱਚੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰੇ। ਸਬਾਹੀ ਸਲਾਹ, ਜਿੰਨੀ ਧਿਆਇਆ ਇੱਕ ਮਨ ਸੇਈ ਪੂਰੇ ਸਾਹ, ਬਖਤੇ ਉੱਪਰ ਲੜ ਮਰੇ ਮੋਏ, ਦੂਜੇ ਬਹੁਤੇ ਰਾਹ, ਮਨ ਕੀ ਮੱਤੀ ਖਿੰਡੀਆਂ, ਬਹੁਤ ਪਏ ਸਗਾਹ, ਗੋਤੇ ਖਾਹੇ ਨਾ ਨਿਕਲੇ, ਤੀਜੇ ਮੋਈ ਗਰਾਹ, ਭੁੱਖ ਤਿਖਾ ਦੋਈ ਭੋਕੀ ਆ। ਸੋ ਪਹਿਲਾ ਪੈਰ ਸਿਮਰਨ ਕਰਨ ਦਾ ਸਤਸੰਗੀ ਸਮਾਂ ਹੈ। ਸਤਿਗੁਰ, ਸਤਿਗੁਰਾਂ ਦੇ ਇਸ਼ਨ ਦਰਸ਼ਨ ਕਰਨੇ, ਗੁਰੂ ਦਾ ਬਚਨ ਮੰਨਣਾ, ਪੁੰਨ ਦਾਨ ਦਇਆ ਮੱਤੇ, ਪੁੰਨ ਦਾਨ ਕਰਨਾ, ਦਇਆ ਕਰਨੀ, ਸ੍ਰੇਸ਼ਟ ਮਤ ਰੱਖਣੀ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਗੁਰੂ ਕਾ ਬਚਨ ਮੰਨਣਾ। ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ। ਫਿਰ ਸੰਗ ਭਾਵੈ ਦਾ ਭਾਵ ਪਤੀ, ਫਿਰ ਭਾਵ ਪਤੀ, ਸੰਗ ਭਾਵੈ ਉਹਦੀ ਸੰਗਤ ਭਾਉਂਦੀ ਚੰਗੀ ਲੱਗਦੀ ਹੈ। ਸਹਿਜ ਨਾਵੈ, ਉਹ ਸਹਿਜ ਗਿਆਨ ਦੇ ਵਿੱਚ ਇਸ਼ਨਾਨ ਕਰਦੇ ਨੇ। ਬੇਣੀ ਤਾਂ ਸੰਗਮ ਸਤ ਸਤੇ, ਬੇਣੀ ਦਾ ਅਰਥ ਤਰਬੈਣੀ, ਤਰਬੈਣੀ ਦਾ ਅਰਥ ਸਨਾਤਨ ਮਤ ਦਾ ਤੀਰਥ ਇਲਾਹਾਬਾਦ, ਤਿੰਨ ਨਦੀਆਂ ਦਾ ਉੱਥੇ ਮੇਲ ਹੁੰਦਾ ਕਹਿੰਦੇ, ਹੁਣ ਪਵਿੱਤਰ ਮੰਨਦੇ ਸਨਾਤਨ ਮਤ ਵਾਲੇ। ਸਿੱਖ ਮਤ ਵਿੱਚ ਇੱਕ ਤਰਬੈਣੀ ਹੈ। ਗੁਰੂ ਕੇ ਲਾਹੌਰ ਚਲੇ ਜਾਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਉੱਥੇ ਸੁਭ ਆਨੰਦ ਕਾਰਜ ਹੋਇਆ ਪਿਆਰਿਓ। ਉੱਥੇ ਗੁਰੂ ਮਹਾਰਾਜ ਜੀ ਨੇ ਲੰਮੀ ਸਾਖੀ ਹੈ, ਸੂਖਮ ਚ ਬੇਨਤੀ ਕਰਾਂ, ਤਿੰਨ ਬਰਸ਼ੇ ਮਾਰੇ, ਮੈਂ ਉੱਥੇ ਬਹੁਤ ਸਮਾਂ ਰਿਹਾ ਅਤੇ ਬਹੁਤ ਵਾਰ ਗਿਆ। ਇਹ ਜਿਹੜੀ ਆਪਣੀ ਪਹਾੜੀਆਂ, ਕੱਚੀਆਂ ਪਹਾੜੀਆਂ ਜਿਹੜੀਆਂ ਉੱਥੇ ਪਹਾੜੀਆਂ ਨਹੀਂ, ਸੋਲਟ ਪਹਾੜੀਆਂ, ਉਹਦੇ ਵਿੱਚ ਡਰਿੱਲ ਵੀ ਨਹੀਂ ਵੱਜਦੀ, ਬੋਰਿੰਗ ਨਹੀਂ ਹੁੰਦੀ, ਇੰਨਾ ਸੋਲਟ ਪੱਥਰ ਸਤਸੰਗ ਜੀ, ਉਹ ਵਿਦਾਨ ਮਾਰੋ ਅਤੇ ਮੱਥੇ ਨੂੰ ਆਉਂਦਾ। ਉੱਥੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਵਰਸ਼ਾ ਮਾਰਿਆ, ਕਾਪਾ ਵਰਸ਼ਾ, ਡੇਢ ਦੋ ਫੁੱਟ ਧਰਤੀ 'ਚ ਪੱਥਰ ਦੇ ਵਿੱਚ ਦੀ ਚੀਰ ਕੇ ਲੰਘ ਗਿਆ, ਪੁੱਟਿਆ ਅਤੇ ਉੱਥੋਂ ਪਾਣੀ ਵਗ ਤੁਰਿਆ। ਜਦਕਿ ਅੱਜ ਵੀ ਉੱਥੇ ਬੋਰ ਕਰੋ, ਪੰਦਰਾਂ ਪੰਦਰਾਂ ਦੋ ਦੋ ਹਜ਼ਾਰ ਫੁੱਟ ਬੋਰ ਕਰਦੇ, ਪਾਣੀ ਨਹੀਂ ਨਿਕਲਦਾ ਥੱਲਿਓ। ਦੂਸਰਾ ਵਰਸ਼ਾ ਮਾਰਿਆ, ਫਿਰ ਪਾਣੀ,
ਬੇਨਤੀ ਕੀਤੀ ਮਹਾਰਾਜ ਇੱਕ ਹੋਰ ਮਾਰ ਦਿਓ, ਤਰਬੈਣੀ ਬਣਾ ਦਿਓ। ਇੱਕ ਹੋਰ ਮਾਰਤਾ ਸੱਚੇ ਪਾਤਸ਼ਾਹ ਨੇ, ਤਿੰਨ ਥਾਂ ਤੋਂ ਪਾਣੀ ਵਗਦਾ ਅੱਜ ਤੱਕ ਵਗੀ ਜਾਂਦਾ। ਉਹ ਤਰਬੈਣੀ ਸਿੱਖਾਂ ਦੀ ਹੈ ਸਤਸੰਗੀਓ। ਸੋ ਇਸ ਲਈ ਗੁਰੂ ਜੀ ਕਹਿੰਦੇ ਨੇ ਬੇਣੀ ਤਾਂ ਸੰਗਮ ਸਤ ਸਤੇ, ਬੇਣੀ ਤਾਂ ਸੰਗਮ ਦਾ ਅਰਥ ਬੇਣੀ ਦਾ ਤਰਬੈਣੀ ਦਾ ਸੰਗਮ ਮੇਲ, ਸਤ ਸਤੇ ਸੱਚਾ ਨਾਮ ਜਪਣਾ ਹੀ ਇਹ ਤਰਬੈਣੀ ਦਾ ਮੇਲ ਹੈ, ਸੰਗਤ ਚ ਮੇਲ ਆ ਕੇ ਬੈਠਣਾ। ਅਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ, ਅਰਾਧ ਏਕੰਕਾਰ ਸਾਚਾ, ਜਿਹੜਾ ਇੱਕ ਓਅੰਕਾਰ ਸੱਚਾ ਵਾਹਿਗੁਰੂ ਨਾਲ ਉਹਨੂੰ ਅਰਾਧਨਾ ਕਰੇ। ਨਿਤ ਦੇ ਚੜੇ ਸਵਾਇਆ, ਤੇ ਪਰਮਾਤਮਾ ਨਿਤ ਬਖਸ਼ਿਸ਼ਾਂ ਦਿੰਦਾ, ਝੋਲੀਆਂ ਭਰਦਾ, ਤੇ ਚੜੇ ਸਵਾਇਆ ਦੂਣ ਸਵਾਇਆ ਚੜਦਾ, ਕਦੇ ਘਾਟਾ ਨਹੀਂ ਪੈਂਦਾ ਸਤਸੰਗੀਓ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਗਤ ਸੰਗ ਮੀਤਾ ਸੰਤ ਸੰਗਤ, ਸੰਗਤ ਸੰਗਤ ਵਿੱਚ ਆ ਕੇ ਮਿੱਤਰ ਪਿਆਰੇ ਪਰਮਾਤਮਾ ਦੇ ਨਾਲ ਮਿਲਾਪ ਕਰਨ, ਗਤ ਇਹਦੇ ਨਾਲ ਪਿਆਰੇ ਮੁਕਤੀ ਮਿਲਦੀ ਹੈ, ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ। ਕਰ ਨਦਰ ਮੇਲ ਮਿਲਾਇਆ, ਵਾਹਿਗੁਰੂ ਨੇ ਨਦਰ ਕਰਕੇ ਮਿਹਰ ਕਰਕੇ ਆਪਣੇ ਮੇਲ ਵਿੱਚ ਮਿਲਾ ਲਿਆ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ, ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਦੀ ਬਖਸ਼ਿਸ਼ ਦੀ ਨਿਗਾਹ ਨਾ ਪਿਆਰੇ, ਉਹਨਾਂ ਦੇ ਸਾਰੇ ਕਾਰਜ ਰਾਸ ਆਉਂਦੇ ਨੇ। ਉਹੀ ਸੰਗਤ 'ਤੇ ਜੁੜ ਸਕਦਾ, ਉਹੀ ਸਿਮਰਨ ਕਰ ਸਕਦਾ, ਉਹੀ ਗੁਰੂ ਦੀ ਬਾਣੀ ਪੜ੍ਹ ਸਕਦਾ ਜਿਹਦੇ 'ਤੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੈ। ਕਹਣ ਕਹਿ ਸਭ ਕੋਏ ਕੇਵੜ ਆਖੀਐ, ਕਹਿਣ ਨੂੰ ਤਾਂ ਸਾਰੇ ਕਹਿੰਦੇ ਵਾਹਿਗੁਰੂ ਦਾ ਜਸ, ਪਰਮਾਤਮਾ ਦੀ ਸਿਫਤ, ਨਿਰੰਕਾਰ ਦੀਆਂ ਵਡਿਆਈਆਂ, ਉਹਦੀ ਉਸਤਤ, ਉਹਦੀ ਉਪਮਾ, ਉਹਦੀ ਕੀਰਤੀ ਸਾਰੇ ਕਰਦੇ ਨੇ ਸਤਸੰਗੀਓ। ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਕਿ ਜਿਹੜੀ ਵਾਹਿਗੁਰੂ ਦੀ ਕੀਰਤੀ ਕਰਨੀ ਹੈ ਨਾ ਸਤਸੰਗੀਓ, ਕੀਰਤੀ ਇਹ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ। ਸਤਸੰਗੀਓ ਜਿਨ੍ਹਾਂ ਨੇ ਉਪਮਾ ਨਹੀਂ ਕੀਤੀ ਪਰਮਾਤਮਾ ਦੀ, ਉਹਨਾਂ ਦਾ ਜਨਮ ਵਿਅਰਥ ਮੰਨਿਆ ਗਿਆ। ਕਹਿਣ ਕਹੇ ਸਭ ਕੋਏ, ਸਾਰੇ ਕਹਿੰਦੇ ਨੇ ਕਿ ਵੱਡਾ ਆਖੀ ਹੈ, ਪਰ ਕਿੱਡਾ ਕੁ ਵੱਡਾ ਆਖੀ ਹੈ ਵਾਹਿਗੁਰੂ ਨੂੰ, ਵਾਹਿਗੁਰੂ ਬੜਾ ਬੇਅੰਤ ਹੈ। ਹੋ ਮੂਰਖ ਨੀਚ ਅਜਾਣ ਸਮਝਾਂ ਸਾਖੀ ਹੈ, ਬੇਨਤੀ ਕਰੀਏ ਵਾਹਿਗੁਰੂ। ਹੋ ਮੂਰਖ, ਅਸੀਂ ਮਹਾਰਾਜ ਮੂਰਖ ਹਾਂ, ਨੀਚ ਬੜੇ ਨੀਚ ਹਾਂ, ਅਜਾਣ ਬੇਸਮਝ ਹਾਂ, ਸਮਝਾਂ ਸਾਖੀ ਹੈ, ਪਰ ਤੁਹਾਡੀ ਸਿੱਖਿਆ ਨੂੰ ਸਮਝਦੇ ਮਾਰੇ, ਕਿਰਪਾ ਕਰੋ ਅਸੀਂ ਸਮਝ ਜਾਈਏ, ਕਿ ਸਾਡੇ ਤੇ ਮਿਹਰ ਕਰੋ ਕਿ ਤੁਹਾਡੀ ਸਿੱਖਿਆ ਨੂੰ ਅਸੀਂ ਸਮਝ ਜਾਈਏ। ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਸੱਚੀ ਹੈ ਗੁਰੂ ਕੀ ਸਾਖੀ ਸਿੱਖਿਆ, ਅੰਮ੍ਰਿਤ ਪਾਖੀ ਜਿਹੜੀ ਅੰਮ੍ਰਿਤਮਈ ਸਿੱਖਿਆ ਗੁਰੂ ਮਹਾਰਾਜ ਨੇ ਪਾਖੀ ਕਹੀ ਹੈ ਨਾ, ਤੇ ਤਮਾਨ ਮਾਨਿਆ ਮੇਰਾ, ਤੇ ਇਸ ਪਵਿੱਤਰ ਸਿੱਖਿਆ ਦੇ ਨਾਲ ਸਾਖੀ ਦੇ ਨਾਲ ਮੇਰਾ ਮਨ ਮੰਨ ਗਿਆ। ਮਨ ਮੰਨਿਆ ਤਾਂ ਉਹ ਹਰ ਜਾਣਿਆ, ਜਦੋਂ ਮਨ ਮੰਨ ਗਿਆ ਤੇ ਤਾਂ ਜਾਣਿਆ ਸਤਸੰਗੀ ਵਾਹਿਗੁਰੂ ਨੂੰ। ਕੂਚ ਕਰੇ ਆਵਹਿ ਬਿਖ ਲਾਦੇ, ਸ਼ਬਦ ਸੱਚੈ ਗੁਰ ਮੇਰਾ। ਜੀਵ ਸੰਸਾਰ ਤੇ ਆਉਂਦੇ ਨੇ, ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕੇ ਕਾਲ, ਜਿਹੜਾ ਆਇਆ ਉਹਨੇ ਮਰਨਾ, ਜਿਹੜਾ ਆਇਆ ਹੈ ਉਹਨੇ ਜਾਣਾ। ਭੀਤ ਉਪਰੇ ਕੇਤ ਕਥਾਈ ਹੈ, ਅੰਤ ਔਰ ਕੁਆਹਾ। ਕਹਿੰਦੇ ਕੰਧ ਉੱਤੇ ਕੋਈ ਬੰਦਾ ਭੱਜਣ ਲੱਗ ਪਏ, ਭੱਜੀ ਜਾਵੇ, ਅੰਤ ਨੂੰ ਤੇ ਕੰਧ ਦਾ ਐਂਡ ਆਉਣਾ ਹੀ ਆ। ਇਹਦਾ ਜ਼ਿੰਦਗੀ ਰੂਪੀ ਕੰਧ ਹੈ, ਕਿੰਨੀ ਕੁ ਜ਼ਿੰਦਗੀ ਬਤੀਤ ਕਰ ਲਾਂਗੇ, ਜੇ ਸੌ ਵਰਿਆਂ ਜੀਵਨ ਭੀਤਨ ਹੋ ਸਿੱਖੇ। ਜੇ ਸੌ ਸਾਲ ਦੀ ਜ਼ਿੰਦਗੀ ਵੀ ਬਤੀਤ ਕਰਾਂਗੇ, ਅੰਤ ਨੂੰ ਤੇ ਮਰਨਾ ਹੀ ਹੈ ਨਾ, ਅੰਤ ਨੂੰ ਤੇ ਦੁਨੀਆਂ ਤੋਂ ਜਾਣਾ ਹੀ ਨਾ, ਕਿੰਨਾ ਕੁ ਜੇ ਜੀਵ ਲਾਂਗੇ। ਇਸ ਲਈ ਕੂਚ ਕਰੇ ਆਵਹਿ ਬਿਖ ਲਾਦੇ, ਸੰਸਾਰ ਤੇ ਜੀਵ ਆਉਂਦੇ ਨੇ, ਜ਼ਹਿਰ ਲੱਦ ਕੇ, ਵਿਕਾਰਾਂ ਨਾਲ ਭਰ ਕੇ, ਈਰਖਾ ਨਾਲ, ਵਿਕਾਰਾਂ ਨਾਲ, ਚੰਗੀ ਤਰ੍ਹਾਂ ਜ਼ਹਿਰ ਨਾਲ ਭਰ ਕੇ ਕੂਚ ਕਰੇ, ਦੁਨੀਆਂ ਤੋਂ ਕੂਚ ਕਰਕੇ ਚਲੇ ਗਏ। ਸ਼ਬਦ ਸੱਚੈ ਗੁਰ ਮੇਰਾ, ਸੱਚੇ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਨਾਲ ਮਿਲ ਕੇ ਫਿਰ ਜਿਹੜਾ ਜੀਵ ਇਹ ਸ਼ੁੱਧ ਹੋ ਸਕਦਾ। ਆਖਣ ਧੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ। ਆਖਣ ਧੋਟ ਨਾ ਭਗਤ ਭੰਡਾਰੀ, ਭਾਈ ਪਰਮਾਤਮਾ ਦੀ ਭਗਤੀ ਦੇ ਭੰਡਾਰ ਭਰੇ ਪਏ ਨੇ, ਸਿਫਤੀ ਭਰੇ ਤੇਰੇ ਭੰਡਾਰਾ, ਸਿਫਤੀ ਦੇ ਭੰਡਾਰ ਭਰੇ ਪਏ ਨੇ ਸਤਸੰਗੀ। ਆਖਣ ਤੋਟ ਨਾ,
ਪਰਮਾਤਮਾ ਦੀ ਸਿਫਤ ਆਖੀ ਜਾਈਏ ਤੇ ਉਹਨਾਂ ਭੰਡਾਰਿਆਂ 'ਚ ਕੋਈ ਘਾਟਾ ਨਹੀਂ ਪੈਂਦਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਪਰਮਾਤਮਾ ਦੇ ਭੰਡਾਰਾਂ ਵਿੱਚ ਕੋਈ ਫਰਕ ਨਹੀਂ ਪੈਂਦਾ, ਘਾਟਾ ਨਹੀਂ ਪੈਂਦਾ। ਭਰਪੂਰ ਰਹਿਆ ਸੋਈ, ਪਰਮਾਤਮਾ ਪਰਿਪੂਰਨ ਹੈ, ਹਰੇਕ ਥਾਂ ਤੇ ਵਿਆਪਕ ਹੈ। ਨਾਨਕ ਸੱਚ ਕਹੇ ਬੇਨੰਤੀ, ਮਨ ਮਾਂਜੈ ਸੱਚ ਸੋਈ। ਧੰਨ ਗੁਰੂ ਨਾਨਕ ਦੇਵ ਜੀ ਸਮਾਪਤੀ ਤੇ ਕਿਰਪਾ ਕਰਦੇ। ਨਾਨਕ ਸੱਚ ਕਹੇ ਬੇਨੰਤੀ, ਗੁਰੂ ਜੀ ਕਹਿੰਦੇ ਕਿ ਮੈਂ ਸੱਚਾ ਬਚਨ ਕਰਦਾ ਹਾਂ, ਵਾਹਿਗੁਰੂ ਅੱਗੇ ਬੇਨਤੀ ਕਰਦਾ ਹਾਂ। ਮਨ ਮਾਂਜੈ ਸੱਚ ਸੋਈ, ਜਿਹੜੇ ਆਪਣੇ ਮਨ ਨੂੰ ਮਾਂਜਦੇ ਨੇ, ਭਾਂਡੇ ਵੀ ਮਾਂਜਦੇ ਆ ਸਤਸੰਗਿਓ। ਮਨ ਨੂੰ ਮਾਂਜਣਾ ਕੀ ਹੈ? ਸਿਮਰਨ ਕਰਨਾ, ਸੰਗਤ ਕਰਨੀ, ਵਾਹਿਗੁਰੂ ਦੀ ਬਾਣੀ ਪੜ੍ਹਨੀ, ਇਹ ਮਨ ਨੂੰ ਮਾਂਜਣਾ ਹੈ। ਜਿਹੜਾ ਮਨ ਨੂੰ ਮਾਂਜਦਾ ਉਹੀ ਸੱਚਾ ਵਿਅਕਤੀ, ਮਨ ਮਾਂਜੈ ਸੱਚ ਸੋਈ ਉਹੀ ਸੱਚਾ ਹੈ। ਇਹ ਗੁਰੂ ਨਾਨਕ ਦੇਵ ਨੇ ਕਿਰਪਾ ਕੀਤੀ ਭਾਈ। ਤੀਰਥਾਂ ਤੇ ਇਸ਼ਨਾਨ ਕਰਨ ਜਾਣਾ ਹੈ, ਤੀਰਥ ਤਾਂ ਨਾਮ ਹੀ ਹੈ, ਸਾਡੇ ਅੰਦਰ ਹੀ ਹੈ, ਬਾਹਰ ਕਿੱਥੇ ਜਾਣਾ। ਸਤਸੰਗਿਓ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੁਰਤ ਜੋੜ ਕੇ ਵਾਹਿਗੁਰੂ ਦਾ ਸਿਮਰਨ ਭਜਨ ਕਰਨਾ, ਇਹੀ ਸੱਚਾ ਤੇ ਅਸਲੀ ਇਸ਼ਨਾਨ ਹੈ ਤੀਰਥਾਂ ਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤਾਂ ਦੀ ਰਹਿਮਤਾਂ ਨਾਲ ਝੋਲੀ ਭਰਨ, ਚਰਨਾਂ ਦਾ ਪਿਆਰ ਬਖਸ਼ਣ। ਸ਼ੁਕਰ ਗੁਰੂ ਕਾ, ਧੰਨਵਾਦ ਅਵ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ। ਇਨਿਕ ਸੇਵਾ ਪ੍ਰਮਾਣ ਕਰਿਓ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬਲਾਈਏ ਜੀ। ਆਖਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ।

ਵਾਰੀ ਸਭ ਸਵਾਰਨ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ।

ਪਾਵੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਤਿਰੰਕਤ ਕੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵੈ ਤਾਂ ਸਭ ਤਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਧਰਕੇ ਗੱਲ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਾਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵਨ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਜਿਹੜੀ ਕੀਤਾ ਦੇਣਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਾਹਿਬ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾਸਰ ਕਾਸਰ ਸੁੱਖ ਹੋਵੇ ਜਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਹਾ ਹੈ ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗਾਟ ਹਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਰਿਵਾਜ ਪੰਥ ਸਦਾ ਸਿਆਜ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਤਾਂ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਜਦੋਂ ਸਿੱਖਾਂ ਦੇ ਖੁੱਲ੍ਹੇ ਦਰਸ਼ਨ ਦਿੱਤਾ ਸੇਵਾ ਸੰਭਾਲ ਦਾਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਤਨ ਤਨ ਗੁਰੂ ਗ੍ਰੰਥ ਨੂੰ ਉਤਾਰ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪਦੇ ਚੰਨ ਕਾਮਨਾ ਅਰਦਾਸ ਵਿੱਚ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਨੂੰ ਸੰਗਤਾਂ ਨੂੰ ਦਰਸ਼ਨ ਦੱਸਦੇ ਕਿ ਨਿਹਾਲ ਗੁਰਦਾਸ ਜੀਓ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਚ ਗਰੀਬ ਨਿਵਾਜ ਆਸਾ ਕੀ ਵੱਡ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮ ਨਾਮ ਕਥਾ ਤੇ ਆਗੀ ਨੂੰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਨਿਸ਼ਾਨੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਹ ਤੇ ਪੁੱਤਰ ਬਾਣੀ ਤੇ ਆਲੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੁੱਤਰ ਕੜਾਬ ਸ਼ਾਹ ਦੀ ਬੇਗਿਆਂ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਜੀ ਭੋਗ ਲਾਓ ਸੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਣੇ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤਾਂ ਦੂਸਰੀ ਬਖਸ਼ੋ ਜਾਦੀ ਕਰ ਬਖਸ਼ੋ ਸਦਾ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਚ ਗਰੀਬ ਨਿਵਾਜ ਆਪਣੇ ਸੇਵਕਾਂ ਨੂੰ ਸੇਵਾ ਦੀ ਦਾਤ ਬਖਸ਼ਣ ਦੀ ਵਾਰਤਾ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰਦ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰਦ ਤੇ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਤਾਰ ਖਾਲਸਾ ਪੰਥ ਸੇ ਕੌਮ ਨੂੰ ਏਕ ਦਾ ਦਿਵਾਗ ਪਿਆ ਅੱਜ ਬਖਸ਼ਿਸ਼ ਕਰਕੇ ਸਤ ਸੰਤੋਖ ਦੀ ਦਾਤ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਣ ਦੀ ਵਾਰਤਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਜ ਕਾਲਜ ਬੈਠੀ ਲਾਈਵ ਕਿੱਤਾ ਗੀਤ ਨੂੰ ਸ਼ਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਤਾਰਾ ਆਪਣੀ ਕਿਰਪਾ ਕਰੀ ਸੰਗਤਾਂ ਨੂੰ ਬਖਸ਼ੇ ਸੰਗਤ ਆਪਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸਾਰ ਸੰਗਤਾਂ ਮਾਇਆ ਬੇਟਾ ਕਰ ਚਾਨਣ ਪ੍ਰਵਾਨ ਕਰੋ ਬਸ਼ਕਰ ਸਭ ਦੇ ਕਮਾਈਆਂ ਸਫਲ ਕਰੋ ਕਾਰਜ ਵੱਧ ਹੋ ਦਿੱਤਾ ਸਾਧ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਸਰ ਮੇਰਾ ਨੇ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਬਿਹਤਰ ਗੁਨਾਮੀ ਬਖਸ਼ੇ ਕਰਕੇ ਬਰਾਂ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨ ਦਰਵਾਜ਼ੇ ਬਣਾਓ ਸਹੀ ਪਿਆਰੇ ਮੈਨੂੰ ਜਿਹਨੇ ਬਣਾਵ ਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਯੂ ਸਭ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚਿਆ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾਂਭ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਨੇ ਆਪਦੀ ਬਖਸ਼ਿਸ਼ ਕੀਤੀ ਆ ਸਕਦੇ ਅੰਮ੍ਰਿਤ ਲੈ ਕੇ ਪਰ ਨਿੱਕੀ ਕੋਲ ਅਨੰਦ ਮਾਣਦੇ ਹਾਂ ਪਿੱਤਰ ਗੁਰਬਾਣੀ ਆਸਾ ਕੀ ਵਾਰ ਸਪੂਰ ਕੀ ਸਰਵਣ ਕੀਤੇ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਵੀ ਸਰਵਣ ਕੀਤੀ ਹੈ ਅਰਦਾਸ ਆਦੀਆਂ ਭਰੀਆਂ ਨੇ ਉਪਰੰਤ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਵਣ ਕੀਤੇ ਹਨ ਤੋ ਸਾਧ ਸੰਗਤ ਰਾਜਾ ਸਵਾਸਮਾ ਗੁਰੂ ਸਾਹਿਬ ਨੇ ਆਪ ਸਭ ਗੁਰਮੁਖਾ ਸਮਾਂ ਨੂੰ ਬਖਸ਼ਿਸ਼ ਕੀਤਾ ਹੈ ਤੋ ਆਪ ਸਾਧ ਸੰਗਤ ਜੀ ਆਪ ਸੰਗਤ ਤੁਹਾਨੂੰ ਪਤਾ ਹੈ ਕਿ ਹੁਣ ਲੜੀ ਵਾਸਤੇ ਅੱਜ ਪਾਠ ਆਰੰਭ ਹੋਣਗੇ ਠੀਕ 10 ਵਜੇ ਤੱਕ ਸਾਧ ਸੰਗਤ ਜੀ ਆਪ ਸੰਗਤ ਤੁਹਾਨੂੰ ਬੇਨਤੀ ਹੈ ਕਿ ਹਮੇਸ਼ਾ ਬੇਨਤੀ ਕਰਦੇ ਹਾਂ ਆਪ ਨੂੰ ਜ਼ਰੂਰ ਗੁਰੂ ਕਰਾਓ ਆਓ ਮੱਥਾ ਟੇਕ ਕੇ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਜੀ ਮਹਾਰਾਜ ਨਿੱਕੀ ਕੋਲ ਤੇ ਬੈਠ ਕੇ ਤੁਸੀਂ ਇਕੱਠਾ ਕੀ ਦਰਬਾਰ ਸਰਵਣ ਕਰ ਸਕਦੇ ਹੋ ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਉਹ ਗੁਰੂ ਘਰ ਇਸ ਵੇਲੇ ਨਾਰਥ ਹਾਲ ਸਾਊਥ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਨਤ ਖਰਚਾ ਹੋ ਰਿਹਾ ਸੋ ਬੇਅੰਤ ਪੁਰਾਣਾ ਵੱਲੋਂ ਆਪਣੀ ਕਮਾਈ ਸੰਤ ਸਫ਼ਰ ਕਰਦੇ ਹੋਇਆਂ ਗੁਰੂ ਘਰ ਨੂੰ ਮਾਇਆ ਭੇਟਾ ਕੀਤੀ ਹੈ ਸੋ ਵਡਭਾਗੀ ਹਨ ਸਾਥ ਹੀ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਆਪਣੀ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪੋ ਆਪਣੀ ਮਾਇਆ ਸਫਲ ਕਰਦੇ ਹੋਇਆਂ ਗੁਰੂ ਘਰ ਨੂੰ ਮਾਇਆ ਦੇਣ ਵਾਸਤੇ ਜ਼ਰੂਰ ਸੰਭਾਲਤਾ ਕਰੋ ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਅੱਜ ਤੋਂ ਲੈ ਕੇ 5 ਤੱਕ ਨਾਮ ਅਭਿਆਸ ਸਿਆਣਿਆਂ ਦਾ ਅਡਲਟ ਦਾ ਸ਼ੁਰੂ ਹੋ ਰਿਹਾ ਸੋ ਆਪ ਸਿੰਘ ਤੁਹਾਨੂੰ ਬੇਨਤੀ ਹੈ ਜਿਹੜੇ ਜਿਹੜੇ ਵੀ ਨਾਮ ਅਭਿਆਸ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਧ ਸਿੰਘ ਜੁਲਾਈ 4 ਨੂੰ ਇੰਡੀਪੈਂਡੈਂਟ ਡੇ ਕੱਲ੍ਹ ਨੂੰ ਸੋ ਕੱਲ੍ਹ ਨੂੰ ਸ਼ਾਮਾਂ ਦੇ ਜਿਹੜੇ ਕੀਰਤ ਦਰਬਾਰ ਨੇ ਉਹ ਸਪੈਸ਼ਲ ਤੌਰ 'ਤੇ ਹੋਣਗੇ ਸਾਧ ਸਿੰਘ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਸਟੋਨ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਸੋ 5 ਤਰੀਕ ਨੂੰ ਉਹ ਦਿਨ ਹੈ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਸੋ ਇਹ ਸਾਡੇ ਵਾਸਤੇ ਮਹਾਨ ਦੇਣ ਜੋ ਗੁਰੂ ਸਾਹਿਬ ਨੇ ਸਾਨੂੰ ਇੱਕ ਮਹਾਨ ਦੇਣ ਦਿੱਤੀ ਹੈ ਉਹਦੇ ਵਾਸਤੇ ਸਾਧ ਸਿੰਘ ਜੀ ਜ਼ਰੂਰ ਸਾਰੇ ਜੁਲਾਈ 5 ਨੂੰ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰੀਏ ਸਾਧ ਸਿੰਘ ਜੀ ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ ਜਿਨ੍ਹਾਂ ਨੇ ਸਾਡੇ ਵਾਸਤੇ ਮਾਨ ਕੁਰਬਾਨੀ ਕੀਤੀ ਉਹਨਾਂ ਜ਼ਰੂਰ ਯਾਦ ਕਰੀਏ ਸੋ ਸਾਧ ਸਿੰਘ ਜੀ ਜੁਲਾਈ 16 ਨੂੰ ਹੈ ਸੰਗਰਾਮ 7 ਦੇ ਮਹੀਨੇ ਦੀ ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ ਉਹ ਦਿਨ ਆਓ ਜ਼ਰੂਰ ਮਹਾਰਾਜ ਚਰਨ ਹਾਜ਼ਰੀਆਂ ਭਰ ਕੇ ਨਵੇਂ ਮੀਆਂ ਜੀਆਂ ਕਹਿਣਾ ਅਤੇ ਭਾਈ ਸਾਹਿਬ ਦੀ ਇਸ ਬਖਸ਼ੀ ਦਾਤ ਨੂੰ ਸ਼ਹੀਦੀ ਨੂੰ ਯਾਦ ਕਰੀਏ ਸਾਧ ਸਿੰਘ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਇੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਨ੍ਹਾਂ ਦੀ ਏਜ ਹੋਵੇਗੀ ਉਮਰ ਹੋਵੇਗੀ 6 ਤੋਂ ਲੈ ਕੇ 15 ਸਾਲ ਤੱਕ 6 ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਇੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਗੁਰੂ ਘਰ ਸਾਹਿਬ ਜੀ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ 13 ਤੋਂ 17 ਜੁਲਾਈ ਤੱਕ ਲੱਗਣਾ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਭੇਜ ਕੇ ਇਹ ਤੋਂ ਵੱਧ ਲਾਭ ਯਤਨ ਰੋਲਾ ਉਠਾਉਣ ਦੇ ਸੋ ਸਾਧ ਸਿੰਘ ਜੀ ਭਾਈ ਸਾਹਿਬ ਹੁਣ ਪਾਠ ਆਰੰਭ ਕਰਨਗੇ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਪਾਵਨ ਅੰਗ 568 ਅੰਗ ਤੋਂ ਅੱਜ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ 568 ਅੰਗ ਤੋਂ ਸ੍ਰੀ ਸਹਿਜ ਪਾਠ ਅੱਜ ਅੱਗੇ ਪ੍ਰਾਰੰਭ ਹੋ ਰਹੇ ਹਨ ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਬਾਪਾਰ ਭਲਾ ਜੇ ਸਹਿਜੇ ਕੀ ਜੈ ਰਾਮ ਅਨ ਦਿਨ

ਹਰ ਨਾਮ ਧਿਆਏ ਮਨ ਵਸਾਏ, ਬੂਝੈ ਗੁਰ ਬੀਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ। ਨਾਨਕ ਨਾਮ ਬੀਜ ਮਨ ਅੰਦਰ, ਸੱਚੈ ਸ਼ਬਦ ਸੁਭਾਏ, ਹਰ ਵਾਪਾਰ ਸੇਜਨ ਲਾਗੇ, ਜਿਨਾ ਮਸਤਕ ਮਣੀ ਵਡ ਭਾਗੂ ਰਾਮ। ਗੁਰਮਤੀ ਮਨ ਨਿਜ ਘਰ ਵਸਿਆ, ਸੱਚੈ ਸ਼ਬਦ ਬੈਰਾਗੂ ਰਾਮ। ਮੁਖ ਮਸਤਕ ਭਾਗੂ ਸਚ ਬੈਰਾਗੂ, ਸਾਚ ਰਤੇ ਵਿਚਾਰੀ। ਨਾਮ ਬਿਨਾ ਸਭ ਜਗ ਬਹੁਰਾਨਾ, ਸ਼ਬਦੇ ਹੋਂ ਮੈਂ ਮਾਰੀ। ਸਾਚੈ ਸ਼ਬਦ ਲਾਗ ਮਤ ਉਪਜੈ, ਗੁਰਮੁਖ ਨਾਮ ਸੁਹਾਗੂ। ਨਾਨਕ ਸ਼ਬਦ ਮਿਲੈ ਭਉ ਭੰਜਨ, ਹਰ ਰਾਵੈ।

ਜੋ ਭਾਵੈ ਸੋ ਭੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ

ਬਾਹਰ ਵਸਤ ਨਾ ਪਾਲ ਮਨ ਮੇਰੇ ਆਪ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾਪਾਰਾ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਧ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੈ ਪਤ ਗਵਾਈ ਹਉ ਮੈਂ ਮਾਰ ਸਚ ਸ਼ਬਦ ਸੁਮਾਣੇ ਸਚ ਰਤੇ ਅਧਿਕਾਈ ਨਾਨਕ ਮਾਨਸ

ਗੁਰਮੁਖ ਮਿਲੈ ਵਡਿਆਈ। ਸਾਚੈ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਵੇਰਾ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਮਾਇਆ ਮੋਹ

ਨਾਮ ਏਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵਿਖੈ ਤਿਸ ਜੀਵੜ ਅਵਰ

ਭਾਈ ਗੁਰਮੁਖ ਹਰ ਰਸ ਚਾਖਿਆ, ਦਰ ਸੱਚੈ ਸਦਾ ਹੈ ਸਾਚਾ, ਸੱਚੈ ਸ਼ਬਦ ਸੁਭਾਖਿਆ, ਘਰ ਮਹਿ ਨਿਜ ਕਰ ਪਾਇਆ।

ਵਡਭਾਗੀ ਗੁਰ ਦਰਸ਼ਨ ਪਾਇਆ। ਧੰਨ ਧੰਨ ਸਤਿਗੁਰੂ ਹਮਾਰਾ, ਉਠਤ ਬੈਠਤ ਸਤਿਗੁਰ ਸੇਵੈ, ਜਿਤ ਸੇਵੈ ਸ਼ਾਂਤ ਪਾਈ। ਮੇਰੇ ਮਨ ਸਤ

ਜਿੱਥੈ ਪੁੱਤ ਕਲੱਤਰ ਕੋਈ ਬੇਲੀ ਨਾਹੀ, ਤਿੱਥੈ ਹਰ ਹਰ ਨਾਮ ਚੜਾਇਆ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਧਿਆਈ। ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨ ਜਾਇ। ਜਿਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ ਰਾਮ, ਤਿਨ ਨਿਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ। ਨਿਫਲ ਜਨਮ ਤਿਨ ਬ੍ਰਿਥਾ ਗਵਾਇਆ, ਤੇ ਸਾਕਤ ਮੂਏ ਮਰ ਝੂਰੇ, ਕਰ ਹੋ ਤੈ ਰਤਨ।

ਬੇਨਤੀ। ਵਡਹੰਸ ਮਹੱਲਾ ਚੌਥਾ। ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਰਾਮ। ਹਮ ਪੁੱਛ ਹੈ ਸਤਿਗੁਰ ਪਾਸ ਹਰ ਬਾਤਾ ਰਾਮ। ਸਤਿਗੁਰ ਪਾਸ ਹਰ ਬਾਤ ਪੁੱਛੈ, ਜਿਨ ਨਾਮ ਪਦਾਰਥ ਪਾਇਆ, ਪਾਏ ਲੱਗਹਿ ਨਿਤ ਕਰਹਿ ਬਿਨੰਤੀ, ਗੁਰ ਸਤਿਗੁਰ ਪੰਥ ਬਤਾਇਆ। ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ, ਹਰ ਹਰ ਨਾਮ ਹਰ ਰਾਤਾ। ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ। ਸੁਣ ਗੁਰਮੁਖ ਨਾਮ, ਸਭ ਬਿਨਸੇ ਹੋਂ ਮੈਂ ਪਾਪਾ ਰਾਮ। ਜਪ ਹਰ ਹਰ ਨਾਮ, ਲੱਥੇ ਅੜੇ ਜਗ ਤਾਪਾ ਰਾਮ। ਹਰ ਹਰ ਨਾਮ ਜਿਨੀ ਆਰਾਧਿਆ, ਤਿਨਕੇ ਦੁਖ ਪਾਪ ਨਿਵਾਰੇ। ਸਤਿਗੁਰ ਗਿਆਨ ਖੜਗ ਹੱਥ ਦੀਨਾ, ਜਮ ਕੰਕਰ ਮਾਰ ਬਿਦਾਰੇ। ਹਰ ਪ੍ਰਭ ਕਿਰਪਾ ਧਾਰੀ।

ਹਰ ਨਾਮ ਗਤ ਮਿਥ ਜਾਣੀਆ ਸਭ ਜਨਮ ਸਫਲਿਓ ਕੀਆ ਕਰਤੈ ਹਰ ਰਾਮ ਨਾਮ ਵਖਾਣੀਆ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹਿ ਨਾਨਕ ਸੁਣਹੋ ਸੰਤੋ ਹਰ ਭਗਤ ਗੋਬਿੰਦ ਚੰਗੀਆ ਦੇਹ ਕੰਚਨ ਜੀਨ ਸੁਵਿੰਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਨ ਹਰ ਨਵ ਰੰਗੀਆ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਘਰ ਸੋ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵਡਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ।

ਸਚ ਸ਼ਬਦ ਧਿਆਇਆ ਮੰਗਲ ਗਾਇਆ, ਚੂਕੇ ਮਨੋਂ ਅੰਦੇਸਾ ਸੋ ਪ੍ਰਭ ਪਾਇਆ ਕਤਹਿ ਨ ਜਾਇਆ, ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਧਨ ਸਹਿਜੇ ਦੀਤਾ ਕਹੋ ਨਾਨਕ।

ਕਿਤ ਮੁਖ ਤੁਧ ਸਾ ਲਾਹੀ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਨੌ ਨਿਤ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੁ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਸਲੋਕ ਕਿਆ ਸੁਣੇਂਦੋ ਕੂੜ, ਵੰਜਨ ਪਵਨ ਚੁਲਾਰਿਆ। ਨਾਨਕ ਸੁਣੀਅਰ ਤੇ ਪਰਵਾਨ, ਜੋ ਸੁਣੇਂਦੇ ਸੱਚ ਧਣੀ ਚੰਤ। ਤਿਨ ਘੋਲ ਘੁਮਾਈ, ਜਿਨ ਪ੍ਰਭ ਸਰਵਣੀ ਸੁਣਿਆ ਰਾਮ। ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ ਰਾਮ। ਸੇ ਸਹਿਜ ਸੁਹੇਲੇ, ਗੁਣ ਹੈ ਅਮੋਲੇ, ਜਗਤ ਉਧਾਰਣ ਆਏ। ਪੈ ਬੋਹਿਤ ਸਾਗਰ।

ਕਰ ਥਾਕੇ ਪੰਚ ਤੇ ਸੰਗ ਟੂਟਾ, ਕਹੁ ਨਾਨਕ ਤਿਨ ਖੰਨੀਐ ਵੰਜਾ, ਜਿਨ ਘਟ ਮੇਰਾ ਹਰ ਪ੍ਰਭ ਡਿਠਾ। ਸਲੋਕ ਤੋ ਕਹੋ ਨਾਨਕ ਤਿਨ ਵੰਨੀਐ ਖੰਜਾ, ਵੰਨੀਐ ਵੰਜੀਐ ਖੰਨਾ, ਕਹੋ ਨਾਨਕ ਤਿਨ

sakın. ਜਦੋਂ ਤੁਸੀਂ ਘਰਾਂ 'ਚ ਜਾਓਗੇ ਉਦੋਂ ਸਿਹਤ 'ਚ ਚੱਲ ਜਾਇਓ ਹੌਲੀ ਹੌਲੀ, ਪਰ ਇੱਥੇ ਜਿੰਨਾ ਚਿਰ ਵੀ ਆਪਾਂ ਅਭਿਆਸ ਕਰਨਾ ਵਾ ਵੈਖਰੀ ਬਾਣੀ 'ਚ ਜ਼ਿਆਦਾ ਕਰਨਾ, ਵੈਖਰੀ ਬਾਣੀ ਦੀ ਉੱਚੀ ਬੋਲ ਕੇ। ਜਿਵੇਂ ਆਪਾਂ ਸਾਰੇ ਸਵੇਰੇ ਉੱਠਦੇ ਹਾਂ ਅਤੇ ਸਾਰਾ ਦਿਨ ਆਪਾਂ ਕੰਮ ਕਾਰਾਂ 'ਤੇ ਜਾਂਦੇ ਹਾਂ, ਉੱਥੇ ਸਾਡੇ ਤਨ ਦੇ ਉੱਤੇ ਮਿੱਟੀ ਪੈਂਦੀ ਹੈ, ਕੱਪੜੇ ਗੰਦੇ ਹੋ ਜਾਂਦੇ। ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਤਰੀਕਾ ਦੱਸਿਆ, ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ। ਹੁਣ ਅੱਗੇ ਮਨ ਨੂੰ ਧੋਣ ਦਾ ਤਰੀਕਾ ਦੱਸਿਆ ਵਾ, ਹੈ ਨਾ। ਕੱਪੜੇ ਦੇ ਤਾਂ ਆਪਾਂ ਨੂੰ ਸਾਰੇ ਨਹਾਉਂਦੇ, ਆਪਾਂ ਮੈਲੇ ਹੋਣ ਨਹੀਂ ਦਿੰਦੇ, ਨਾ ਆਪਾਂ ਤਨ ਨੂੰ ਮੈਲਾ ਹੋਣ ਦਿੰਦੇ। ਤੇ ਸਤਿਗੁਰੂ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਇਹਦੇ ਤੁਹਾਡੇ ਸੋਹਣੇ ਕੱਪੜੇ ਕਿਸੇ ਕੰਮ ਨਹੀਂ। ਜੇ ਤੁਹਾਡਾ ਮਨ ਮੈਲਾ, ਤੁਹਾਡਾ ਨਹਾਤਾ ਧੋਤਾ ਕਿਸੇ ਕੰਮ ਨਹੀਂ ਜੇ ਤੁਹਾਡਾ ਮਨ ਮੈਲਾ। ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਈ। ਆ ਤੁਸੀਂ ਵਿਰਲੇ ਆਏ ਹੋ ਜਿਨ੍ਹਾਂ ਨੇ ਸਮਝਣੀ ਗੱਲ। ਤੇ ਫਿਰ ਸਤਿਗੁਰੂ ਨੂੰ ਪੁੱਛਿਆ, ਜੀ ਸਾਨੂੰ ਦੱਸੋ ਮਨ ਨੂੰ ਕਿਵੇਂ ਧੋਈਏ। ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ। ਇੱਕ ਤੇ ਇਸ ਜਨਮ ਜਿੰਨਾ ਹੋ ਗਿਆ ਸਾਨੂੰ ਉਹ ਮੈਲ ਲਈ ਫਿਰਦਾ, ਤੇ ਪਿਛਲੇ ਜਨਮਾਂ ਦੀ ਵੀ ਚੁੱਕੀ ਫਿਰਦਾ ਵਾ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੈਲ ਆ। ਜਨਮ ਜਨਮ ਕੀ ਇਸ ਮਨ ਕੋ ਮੈਲ ਲਾਗੀ, ਕਾਲਾ ਹੋਆ ਸ਼ਾਹ ਹੋ ਗਿਆ ਕਾਲਾ ਸ਼ਾਹ। ਇਸ ਲਈ ਸਾਨੂੰ ਫਿਰ ਸਤਿਗੁਰ ਤਰੀਕਾ ਦੱਸਦੇ ਆ ਕਿ ਹੁਣ ਤੁਸੀਂ ਇਹੀ ਕੰਮ ਕਰਨਾ ਵਾ ਸੰਗਤ 'ਚ ਆ ਕੇ ਕਿ ਮਨ ਧੋਵੋ ਸ਼ਬਦ ਲਗੋ। ਵਾਹਿਗੁਰੂ ਲਿਖਿਆ ਨਾ, ਉਹ ਧੋਪੇ ਨਾਵੇਂ ਕੇ ਰੰਗ, ਉਹ ਧੋਪੇ ਆ ਨਾਮ ਦੇ ਨਾਲ ਇਹਨੇ ਧੁਪਣਾ ਵਾ, ਉਹ ਵੀ ਤਾਂ ਧੁਪਣਾ ਵਾ ਜੇ ਤੁਸੀਂ ਅੱਖਾਂ ਬੰਦ ਰੱਖੀਆਂ। ਮਨ ਸਾਡਾ ਨੇਤਰਾਂ 'ਚ ਬਸ ਬਾਹਰ ਵੇਖੀ ਜਾਂਦਾ, ਸਗੋਂ ਮੈਲ ਲਾਈ ਜਾਂਦਾ। ਸੋਚਾਂ ਹੀ ਇਹਦੀ ਮੈਲ ਨੇ, ਇਹ ਨਹੀਂ ਹੈਗੀਆਂ ਕਿ ਕੋਈ ਮਾੜੀ ਸੋਚ ਆਉਂਦੀ ਸਾਨੂੰ ਵੇਖ ਕੇ, ਭਾਵੇਂ ਚੰਗੀਆਂ ਸੋਚਾਂ ਵੀ ਆਉਂਦੀਆਂ, ਪਰ ਉਹ ਮਨ ਦੀ ਮੈਲ ਆ। ਇਹ ਮਨ ਦੀ ਮੈਲ ਪਹਿਲਾਂ ਜਦੋਂ ਧੋਣੀ ਆ ਇੱਥੇ ਸੰਗਤ 'ਚ ਆ ਕੇ, ਆਪਾਂ ਉਹ ਅੱਖਾਂ ਨਹੀਂ ਖੋਲਣੀਆਂ ਹੁੰਦੀਆਂ ਜਦੋਂ ਅਭਿਆਸ ਕਰਨਾ। ਮੂੰਹ ਲਈਏ ਦਰਵਾਜ਼ੇ, ਕਿਉਂਕਿ ਇਹਨਾਂ ਦਰਵਾਜ਼ਿਆਂ 'ਚੋਂ ਹੀ ਭੱਜਦਾ ਏ। ਅਤੇ ਫਿਰ ਸਾਨੂੰ ਦੱਸਿਆ ਕਿ ਹੁਣ ਤੁਸੀਂ ਕੀ ਕਰਨਾ ਅੱਖਾਂ ਬੰਦ ਕਰਕੇ, ਹੈ ਨਾ। ਫਿਰ ਸਾਡਾ ਜਿਹੜਾ ਮਨ ਆ ਇਹ ਅੱਖਾਂ 'ਚੋਂ ਸੁਰਤੀ ਬਣ ਕੇ ਕੰਨਾਂ 'ਚ ਆ ਜਾਂਦਾ ਵਾ, ਉਦੋਂ ਸੁਰਤੀ ਵੀ ਇਹਨੂੰ ਕਹਿੰਦੇ। ਇੱਧਰ ਧਿਆਨ ਰੱਖਣਾ ਸਾਰਿਆਂ ਨੇ, ਕੋਈ ਆਵੇ ਕੋਈ ਜਾਵੇ ਤੁਸੀਂ ਨਹੀਂ ਵੇਖਣਾ। ਕਹਿੰਦੇ ਕੰਨਾਂ ਦੇ ਵਿੱਚ ਸੁਰਤੀ ਬਣ ਕੇ ਮਨ ਚੱਲ ਜਾਂਦਾ ਜਦੋਂ ਅੱਖਾਂ ਬੰਦ ਕਰ ਲੈਂਦੇ, ਉਦੋਂ ਸੁਰਤੀ ਕਿਹਾ ਵਾ। ਫਿਰ ਨਾਲ ਇਹਨੂੰ ਧਿਆਨ ਵੀ ਕਿਹਾ ਵਾ ਅਤੇ ਨਾਲ ਇਹਨੂੰ ਚਿੱਤ ਵੀ ਕਿਹਾ ਵਾ। ਦੇਖੋ ਮਨ ਦੀਆਂ ਕਿੰਨੀਆਂ ਅਵਸਥਾ ਨੇ, ਜਦੋਂ ਇਹ ਅੱਖਾਂ 'ਚ ਬੈਠਦਾ ਵੇਖਦਾ ਬਾਹਰ, ਅਤੇ ਉਦੋਂ ਇਹਨੂੰ ਮਨ ਹੀ ਕਹਿੰਦੇ ਨੇ। ਅਤੇ ਜਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਆ ਇਹ ਨਾਲੇ ਇੱਕ ਹੋ ਜਾਂਦਾ ਵਾ। ਵੇਖੋ ਆਹ ਗੱਲ ਨੋਟ ਕਰਨ ਵਾਲੀ ਆ, ਇਹਦੇ ਵਿੱਚ ਆਪਾਂ ਨਾਮ ਦੀ ਖੇਤੀ ਬੀਜਣ ਲੱਗੇ ਹਾਂ ਅਤੇ ਉੱਗਦੀ ਉਹਦੇ ਅੰਦਰ ਹੀ ਆ ਜਿਹੜਾ ਪਹਿਲਾਂ ਇੱਕ ਹੁੰਦਾ ਵਾ। ਅਦਾਣੇ ਤੁਸੀਂ ਬੀਜਦੇ ਹੋ ਨਾ, ਗੁਰਬਾਣੀ 'ਚ ਵੀ ਲਿਖਿਆ ਜੇ ਇੱਕ ਹੋਏ ਤਾਂ ਉੱਗਵੇ। ਜੇ ਉਹਦੀ ਦਾਲ ਬਣਾ ਕੇ ਬੀਜ ਦੋਗੇ ਤਾਂ ਉੱਗਦਾ ਨਹੀਂ ਗਾ, ਛੋਲੇ ਬੀਜ ਦਿਉ, ਕਣਕ ਬੀਜ ਦਿਉ, ਹੈ ਨਾ। ਪਰ ਜਦੋਂ ਇੱਕ ਪੂਰਾ ਸਾਬਤ ਦਾਣਾ ਆਪਾਂ ਜ਼ਮੀਨ 'ਚ ਬੀਜਦੇ ਹਾਂ ਉਦੋਂ ਫਿਰ ਉਹ ਉੱਗਦਾ। ਇਸੇ ਤਰ੍ਹਾਂ ਸਾਡੇ ਅੰਦਰ ਨਾਮ ਦੀ ਖੇਤੀ ਉੱਗਣੀ ਆ, ਪਰ ਪਹਿਲਾਂ ਬੀਜਾਂਗੇ ਤਾਂ ਸਹੀ ਨਾ ਅਸੀਂ। ਫਿਰ ਉਹ ਤੁਸੀਂ ਅੱਖਾਂ ਬੰਦ ਕਰ ਲੈਣੀਆਂ, ਇਹਨੇ ਇੱਕ ਹੋ ਕੇ ਕੰਨਾਂ 'ਚ ਆ ਜਾਣਾ, ਹੈ ਨਾ। ਉਦੋਂ ਫਿਰ ਤੁਸੀਂ ਬੋਲਣਾ ਵਾ, ਜੋ ਬੀਜਣਾ ਵਾ ਤੁਸੀਂ ਬੋਲਣਾ ਵਾ, ਕਿਉਂਕਿ ਜੋ ਸਾਡਾ ਬੋਲਦੇ ਹਾਂ ਉਹੀ ਅਸੀਂ ਬੀਜ ਰਹੇ ਹਾਂ। ਪਤਾ ਨਹੀਂ ਕਿੰਨਾ ਚਿਰ ਹੋ ਗਿਆ, ਜਿਹਾ ਬੀਜੇ ਸੋ ਲੁਣੇ, ਉਹ ਸਾਡੇ ਮਨ ਦੇ ਵਿੱਚ ਜਮ੍ਹਾਂ ਹੋਈ ਜਾਂਦਾ। ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜ ਖੇਤ, ਇਹਨੂੰ ਖੇਤ ਵੀ ਕਿਹਾ। ਇਹਦੇ ਵਿੱਚ ਜੋ ਬੀਜੋਗੇ ਉਹੀ ਉੱਗੇਗਾ, ਅਤੇ ਆਪਾਂ ਕੀ ਬੋਲ ਬੀਜਣਾ? ਵਾਹਿਗੁਰੂ। ਅਸੀਂ ਕੀ ਬੀਜਣਾ ਜੀ? ਅਤੇ ਵਾਹਿਗੁਰੂ ਉੱਗੇਗਾ ਕਿਉਂ ਨਾ, ਹੈ ਨਾ। ਲਿਖਿਆ ਨਾਮ ਖੇਤੀ ਬੀਜੋ ਭਾਈ ਮੇਤ, ਹੈ ਨਾ। ਜੱਟ ਬੀਜਦੇ ਹੁੰਦੇ ਸੀ ਨਾ, ਤੋ ਕਈ ਦੇ ਛੱਟਾ ਦੇ ਕੇ ਆ ਜਾਂਦੇ ਹੁੰਦੇ, ਉਹ ਜਾਨਵਰ ਚੁੱਕ ਕੇ ਲੈ ਜਾਂਦੇ, ਤੇ ਕਈ ਪੋਰ ਨਾਲ ਪੋਰਦੇ ਸੀ ਡੂੰਘਾ ਕਰਕੇ। ਤੁਸੀਂ ਪੋਰਨਾ ਵਾ ਇਹਨੂੰ ਡੂੰਘਾ ਕਰਕੇ, ਸਾਡੇ ਹਿਰਦੇ 'ਚ ਵਸੇ ਵਾਹਿਗੁਰੂ ਬੋਲ ਕੇ, ਗਾ ਵੀ ਹੈ ਸੁਣੀ ਹੈ ਮਨ ਰੱਖੀਏ, ਭਾਵੋ ਪਿਆਰ ਨਾਲ, ਪਿਆਰ ਨਾਲ ਬੀਜਣਾ ਵਾ। ਅਤੇ ਇਹਦੇ ਅੰਦਰ ਜਿਹੜੇ ਦੁੱਖ ਨੇ ਉਹ ਸਾਰੇ ਨਿਕਲ ਜਾਣੇ ਆ, ਦੁੱਖ ਪਰ ਹਰ ਉਹ ਮੈਲ ਜਿਹੜੀ।
ਇਹੀ ਅੱਜ ਹੁਕਮਨਾਮਾ ਵਾ। ਤੀਰਥ ਨਹਾਉਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ, ਅੰਤਰਗਤ ਤੀਰਥ ਮਲ ਨਾਓ। ਆਪਾਂ ਉਸ ਤੀਰਥ ਤੇ ਲੈ ਕੇ ਜਾਣਾ ਇਹਨੂੰ ਜਿਹਨੂੰ ਨਾਮ ਕਿਹਾ ਹੈ। ਪਰ ਜਾਏਗਾ ਤਾਂ ਜੇ ਇਹ ਨਿਰਮਲ ਹੋਏਗਾ, ਜੇ ਇਹ ਸ਼ੁੱਧ ਹੋਏਗਾ, ਕਿਉਂਕਿ ਸ਼ੁੱਧ ਉੱਥੇ ਸ਼ੁੱਧ ਹੀ ਜਾਂਦੇ ਨੇ, ਉੱਥੇ ਵਾਹਿਗੁਰੂ ਹੋਰ ਕਿਸੇ ਨੂੰ ਜਾਣ ਨਹੀਂ ਦਿੰਦਾ ਜਿਹਨੂੰ ਨਿੱਜ ਘਰ ਮਹਿਲ ਕਿਹਾ। ਕਿਤੇ ਮਨ ਨਿਰਮਲ ਨਹੀਂ ਦਸਵੇਂ ਦੁਆਰ, ਤੇ ਫਿਰ ਕਿੱਥੇ ਆਉਂਦਾ ਨੌ ਦਰਾਂ ਚ? ਕਿਤੇ ਭਰਮ ਭਰਮ ਆਵੇ ਮੂੜਾ ਬਾਰ ਬਾਰ, ਇਹ ਕਦੀ ਅੱਖਾਂ ਖੋਲ ਕੇ ਵੇਖੂ, ਕਦੀ ਕੰਨਾਂ ਰਾਹੀਂ ਸੁਣੂਗਾ, ਹਨਾ ਵੀ ਇੱਧਰੋਂ ਕਾਹਦੀ ਆਵਾਜ਼ ਆਈ, ਕਦੀ ਰਸਨਾ ਤੋਂ ਮੰਦਾ ਬੋਲੂ। ਇਸ ਲਈ ਇਹ ਦਰਵਾਜ਼ੇ ਮੇਨ ਨੇ ਤਿੰਨ, ਇਹਨਾਂ ਤੋਂ ਤੁਸੀਂ, ਇਹਨਾਂ ਤੋਂ ਹੀ ਮੈਲਾ ਹੁੰਦਾ ਤੇ ਇਹਨਾਂ ਨਾਲ ਹੀ ਅਸੀਂ ਸਾਫ਼ ਕਰ ਲੈਣਾ। ਵੇਖੋ ਕਿੱਡਾ ਸੌਖਾ, ਰਸਨਾ ਨੂੰ ਬੋਲਣ ਲਾ ਦਿਓ ਮੁੱਖ ਨੂੰ, ਹਨਾ ਅੱਖਾਂ ਕਰ ਲਓ ਬੰਦ ਤੇ ਕੰਨਾਂ ਨੂੰ ਸੁਣ ਲਾ ਦਿਓ, ਤੇ ਮਨ ਇੱਕ ਹੋ ਕੇ ਅਸੀਂ ਸੁਣਦਾ ਹੀ ਸੁਣਦਾ ਵਾ। ਤੇ ਜਿੱਦਾਂ ਸੁਣ ਲਿਆ ਨਾ ਵਾਹਿਗੁਰੂ, ਤੇ ਇਹ ਵਾਹਿਗੁਰੂ ਤੋਂ ਤਾਂ ਨਿਰਮਲ ਹੀ ਕੋਈ ਨੀ ਗਾ, ਹਨਾ ਮੇਰਾ ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਵੀ ਨਿਰਮਲ ਆ ਤੇ ਆਪ ਵੀ ਨਿਰਮਲ ਆ। ਬਸ ਭਾਖਣਾ ਆ ਜਾਵੇ ਸਾਨੂੰ, ਭਾਖਿਆ ਭਾਓ, ਭਾਖਣਾ ਹੁੰਦਾ ਚੈਂਟ ਕਰਨਾ, ਬੋਲਣਾ। ਇਸ ਲਈ ਜਿਹੜਾ ਬੋਲਿਆ ਨਾ ਉਹਦਾ ਮਨ ਨਿਰਮਲ ਨਹੀਂ ਜੇ ਹੋਣਾ, ਭਾਵੇਂ ਸਾਰਾ ਦਿਨ ਬੈਠਾ ਰਹੋ। ਤੁਸੀਂ ਅੱਖਾਂ ਬੰਦ ਕਰਕੇ ਇਹ ਇੱਕ ਹੋ ਜਾਏਗਾ ਕੰਨਾਂ 'ਚ, ਤੇ ਸਾਰਿਆਂ ਦੀ ਧੂੜੀ ਲਵਾਓ। ਇਹ ਸਾਰੇ ਜਦੋਂ ਬੋਲਦੇ ਨਾ ਵਾਹਿਗੁਰੂ ਸਾਧੂਆਂ ਦੀ, ਇਹਨੂੰ ਧੂੜੀ ਕਹਿੰਦੇ ਨੇ, ਤੇ ਪੰਜੇ ਮੈਲਾਂ ਨਿਕਲ ਜਾਣਗੀਆਂ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅੱਗੇ ਤਰੀਕਾ ਕੀ ਦੱਸਿਆ? ਹਰ ਕਾ ਨਾਮ ਧਿਆਨ ਨਾਲ ਬੋਲ ਕੇ ਸੁਣੋ। ਸਾਰਿਆਂ ਦੀ ਆਵਾਜ਼ ਤੁਹਾਡੀ ਕੰਨਾਂ 'ਚ ਜਾਣੀ ਚਾਹੀਦੀ ਹੈ, ਪਰ ਪਹਿਲਾਂ ਤੁਹਾਡੀ ਸੁਣੇ ਤੁਹਾਨੂੰ। ਸਭਨਾਂ ਨੂੰ ਕਰ, ਜਿਹਨੂੰ ਜਿਹਨੂੰ ਤੁਹਾਡੀ ਆਵਾਜ਼ ਸੁਣਗੀ ਤੁਸੀਂ ਨਾਮਦਾਨ ਦੇ ਤਾ ਉਹਨੂੰ। ਇਹਨੂੰ ਕਹਿੰਦੇ ਨੇ ਜਨਮ ਕਰਮ ਮਲ ਉਤਰੇ, ਤਾਂ ਪਹਿਲਾਂ ਸਭ ਤੋਂ ਹੰਕਾਰ ਜਾਊਗਾ ਮਨ ਤੇ ਜਾਏ, ਤੇ ਚਾਰ ਮੈਲਾਂ ਹੋਣੇ, ਪੰਜ ਨੇ ਨਾ ਟੋਟਲ, ਕਾਮ ਕ੍ਰੋਧ ਨਾਮ ਉਹੀ ਹੈ ਬਿਨਸੇ ਲੋਭ ਸਾਣ। ਤੇ ਇਹ ਚੱਲ ਗਿਆ ਤੀਰਥ ਤੇ, ਉਹਨੂੰ ਸੱਚਾ ਸੱਚਖੰਡ ਕਹਿੰਦੇ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ। ਵੇਖੋ ਸੌਖਾ ਬੜਾ ਕੰਮ ਜੇ ਤੁਸੀਂ ਕਰ ਲਓ ਤੇ। ਅੱਖਾਂ ਬੰਦ ਕਰਕੇ ਹੁਣ ਨਾ ਸ਼ਾਰਟ 'ਚ ਬੋਲਣਾ ਵਾ, ਸ਼ਾਰਟ ਦੇ ਵਿੱਚ ਸਾਰੇ ਰਲ ਜਾਂਦੇ ਆ, ਠੀਕ ਹੈ ਜੀ। ਪਹਿਲਾਂ ਸੁਣ ਲਿਓ, ਅੱਖਾਂ ਬੰਦ ਕਰਕੇ ਅੰਦਰ ਨੂੰ ਸਾਹ ਜਾਂਦੇ ਆ, ਵਾਹ ਇਹ ਤੁਹਾਨੂੰ ਪਤਾ ਹੀ ਹੈ, ਮਾੜਾ ਜਿਹਾ ਨਾਭੀ ਨੂੰ ਪਿੱਛੇ ਨੂੰ ਕਰ ਲੈਣਾ, ਵਾਹ ਇੱਦਾਂ ਜ਼ਰੂਰ ਕਰਿਓ, ਫੇਰ ਤੁਹਾਡਾ ਰਲਣੀ ਆਵਾਜ਼। ਜਿਹੜਾ ਇੱਦਾਂ ਨਹੀਂ ਕਰਨਾ ਉਹਦੀ ਆਵਾਜ਼ ਨਹੀਂ ਰਲਦੀ, ਜ਼ੋਰ ਲੱਗਦਾ ਉਹਦਾ। ਜਿਹੜਾ ਆਹ ਅਕਸ਼ਨ ਨਹੀਂ ਨਾ ਕਰਦਾ, ਵਾਹ ਗੁਰੂ ਪੇਟ ਨੂੰ ਮਾੜਾ ਪਿੱਛੇ ਨਹੀਂ ਕਰਦਾ, ਉਹ ਆਵਾਜ਼ ਰਲਾ ਨਹੀਂ ਸਕਦਾ ਸੰਗਤ ਨਾਲ, ਉਹਨੇ ਅੱਕ ਜਾਣਾ, ਫਿਰ ਬੋਲਦਾ ਬੋਲਦਾ ਥੱਕ ਜਾਊਗਾ ਉਹ। ਤੇ ਇਹ ਜਦੋਂ ਤੁਸੀਂ ਚਲਾ ਲਿਆ, ਆਟੋਮੈਟਿਕਲੀ ਤੁਹਾਡਾ ਚੱਲ ਪੈਣਾ, ਭਾਵੇਂ ਸਾਰਾ ਦਿਨ ਲੱਗੇ ਰਹੋ। ਹੁਣ ਸਮਝ ਲੱਗੀ ਸਾਰਿਆਂ ਨੂੰ? ਤੁਸੀਂ ਤਾਂ ਸਿੱਖੇ ਹੋਏ ਹੋ ਸਾਰੇ, ਹੈਨਾ। ਜਦੋਂ ਵਾਹੇ ਕਹਿਣਾ, ਮਾੜਾ ਜਿਹਾ ਪੇਟ ਨੂੰ ਪਿੱਛੇ ਕਰ ਲੈਣਾ ਤੇ ਗੁਰੂ ਦੇ ਛੱਡ ਦੇਣਾ, ਤੇ ਸੁਣਨਾ ਅੱਖਾਂ ਬੰਦ ਰੱਖਣੀਆਂ। ਆਓ ਲਗਾਤਾਰ ਸ਼ਾਰਟ ਦੇ ਵਿੱਚ ਮੈਂ ਬੋਲੂੰਗਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

Good.

0: ਖੁਸ਼ਿਆ ਪ੍ਰਵਾਨ ਕੰਨੀ ਭੁੱਲਾਂ ਚੁੱਕਾਂ ਦੀ ਖੇਮਾ ਸਾਰਿਆਂ ਦਾ ਕੋਟਾਨਕੋਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਰੀਲੇ ਕੀਰਤਨੇ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਟੋਡੀ ਰਾਗ ਪੂਰੇ ਠਹਿਰਾਉਣ ਨਾਲ ਗਾਇਨ ਕੀਤਾ ਪਿਆਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

ਜਪ ਜਮ ਸਦਾ ਸਦਾ ਜਿੰਦਰਾਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲਤੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨਿਆ ਤੈ ਲੋਏ ਜਾ ਕੇ ਹਿਰਦਾ ਏਕੋ ਹੋਈ ਸਚ ਕਰਨੀ ਸਤਾ ਕੀ ਰਹਿਤ ਸਚ ਹਿਰਦਾ ਸਤਮੁਖ ਕਹਿਤ

ਆਦਿ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਬੇ ਸੱਚ ਅਕਪਰੀ ਚਰਨ ਸੱਤ ਸਤ ਪਰਤਨ ਹਾਰ ਪੂਜਾ ਸੱਤ ਸਤ ਸੇਵਦਾਰ ਦਰਤਨ ਸੱਤ ਸਤ ਪੇਕਨ ਹਾਰ ਨਾਮ ਸੱਤ ਸਤਿਆਵਨ ਹਾਰ ਆਪ ਸੱਤ ਸਤ ਅਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭਕਤਾ ਸੁਰਤ ਸੱਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸੱਤ ਸਤ ਪ੍ਰਭ ਹੋਏ ਸੱਤ ਸਰੂਪ ਹਿਰਦੇ ਜਨਮਾਨੀਆਂ ਕਰਨ ਕਰਾਮ ਤਿਨ ਮੋਲ ਪਛਾਨੀਆਂ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਚੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਚਿਸ ਮਾਇ ਸਮਾਨਾ ਬਸ ਮਾਇਲੇ ਬਸ ਗੜਾਈ ਤਾਂ ਕੋ ਬਿਨ ਨਾ ਕਹਿ ਨਾ ਜਾਈ ਬੁਝੇ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮੰਦਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵ

ਸੰਸਕਾਰ ਜੋ ਸਤ ਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣਦੇ ਰਾਗਾਂ ਅਨੁਸਾਰ ਰਸਪੀ ਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ।

ਵਟ ਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਜੁਗੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਆਪ ਨੂੰ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਗੁਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਬਦ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਚੁੱਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰ ਨੂੰ ਕਹਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਵਿਸਰ ਗਈ ਸਭ ਤਾਤ ਪਰਾਈ ਪਹਿਲਾਂ, ਦੂਜਾ ਹੈ ਜੀ ਜਾਜਾਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ, ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ ਸੰਤ ਨਾਮ ਹਰ ਜਸ ਗਾਇਓ। ਬੜਾ ਸੌਖਾ ਅਤੇ ਛੋਟਾ ਸ਼ਬਦ ਹੈ, ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਤਾਂ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਮਾਲੀ ਗੌੜਾ ਦਾ ਸਭੈ ਘੱਟ ਆਮ ਬੋਲੇ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਰਸੋਂ 8:00 ਕੁਛ ਮਿੰਟ ਤੱਕ 2-4 ਮਿੰਟ ਤੱਕ ਕੀਰਤਨ ਸਰਵਣ ਕਰੀਏ ਜੀ, ਦੂਜੇ ਬਖਸ਼ਾਂ ਲਈਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਤੋਂ ਸ਼ੁਰੂ ਹੋ ਜਾਣਾ 2 ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਣ ਕਰੋ ਕੀਰਤਨ ਰਾਗ ਅਨੁਸਾਰ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ।

ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਭੈਣਾਂ ਭਰਾਵਾਂ ਨੇ ਬ੍ਰੇਕਫਾਸਟ ਕਰ ਲਿਆ ਹੈ ਉਹ ਕਿਰਪਾ ਕਰਕੇ ਗੁਰੂ ਦਰਬਾਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਟਾਈਮ ਬਹੁਤ ਹੋ ਚੁੱਕਾ ਹੈ, ਸੋ ਬੇਨਤੀ ਹੈ ਲੜਕੇ ਵਾਲਿਆਂ ਨੂੰ ਵੀ ਅਤੇ ਲੜਕੀ ਵਾਲਿਆਂ ਨੂੰ ਵੀ ਕਿ ਉਹ ਜਲਦੀ ਤੋਂ ਜਲਦੀ ਬੱਚਿਆਂ ਨੂੰ ਗੁਰੂ ਦਰਬਾਰ ਵਿਖੇ ਲਿਆ ਕਰਕੇ ਸਤਿਗੁਰਾਂ ਦੇ ਸਨਮੁਖ ਬਿਠਾਉਣ ਦੀ ਕਿਰਪਾਲਤਾ ਕਰਨ, ਤਾਂ ਕਿ ਆਨੰਦ ਕਾਰਜਾਂ ਦੀ ਰਸਮ

ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹ ਖੜ੍ਹੇ ਹੋ ਜਾਣ। ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਪਹਿਲੀ ਲਾਂ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਆਪ ਜੀ ਨੇ ਬੜੇ ਪਿਆਰ ਦੇ ਨਾਲ ਮੱਥਾ ਟੇਕ ਕੇ ਰਾਈਟ ਸਾਈਡ ਤੋਂ, ਮੇਰੇ ਰਾਈਟ ਸਾਈਡ ਤੋਂ ਪਰਿਕਰਮਾ ਕਰਨੀਆਂ ਹਨ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਪਿਆਰ ਦੇ ਨਾਲ ਸ਼ਾਂਤੀ ਬਣਾ ਕਰਕੇ ਰੱਖਣੀ ਹੈ ਜੀ। ਆਓ ਪਾਠ ਪ੍ਰਾਰੰਭ ਕਰੀਏ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ, ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ, ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਖਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਤੇ ਮਾਂ ਵਾਕਾਂ ਅਨੁਸਾਰ। ਗਰੀਬ ਨਿਵਾਜ, ਅੱਜ ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਆਪ ਜੀ ਕੇ ਹਜ਼ੂਰ ਸੁਭਾਗ ਜੋੜੀ, ਕਾਕਾ ਹਰਜੋਤ ਸਿੰਘ ਬਲ, ਸੁਪੁੱਤਰ ਸਰਦਾਰ ਜਤਿੰਦਰ ਪਾਲ ਸਿੰਘ ਬਲ, ਬੀਬੀ ਰਾਜਪਾਲ ਕੌਰ ਬਲ ਅਤੇ ਬੱਚੀ ਜੋਸਲੀਨ ਗੋਮਸ, ਸੁਪੁੱਤਰੀ ਮਿਸਟਰ ਹੈਕਟਰ ਨਿਵਾਰੋ, ਸੋਨੀਆ ਚਾਂ ਸਾਂਚੇ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਗਰੀਬ ਨਿਵਾਜ, ਸਮੁੱਚੀ ਮਰਿਆਦਾ ਨੂੰ ਨਿਭਾਉਂਦਿਆਂ ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਮੁਆਫ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਪ੍ਰਦਾਨ ਕਰਨੇ, ਗ੍ਰਿਸ਼ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਪ ਜੀ ਨੇ ਬਲ ਬੁੱਧ ਪ੍ਰਦਾਨ ਕਰਨੀ, ਰਹਿਮਤ ਕਰਨੀ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ ਇਸ ਵਕਤ ਸੁਭਾਗ ਜੋੜੀ ਨੇ, ਖੁਸ਼ੀਆਂ ਦੇ ਸਮੇਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਸਦੀਵ ਕਾਲ ਸੇਵਕਾਂ ਦੇ ਪੜਦੇ ਕਜਨੇ, ਬਖਸ਼ਿਸ਼ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਗਰੀਬ ਨਿਵਾਜ, ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ ਫਲ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮ ਕੇ ਹਰ ਨਾਮ ਦੇ ਮੇਰਾ ਮੰਤਨ ਸ਼ੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਆਪ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਹਰਜੋਤ ਸਿੰਘ ਬਲ, ਪੁੱਤਰ ਸਰ ਜਤਿੰਦਰ ਸਿੰਘ ਬਲ ਅਤੇ ਬੀਬੀ ਰਾਜਪਾਲ ਕੌਰ ਬਲ ਜੀ ਦੇ ਅਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਨਾਲ ਬੱਚੀ ਜਸਲੀਨ ਕੋਮਜ, ਜੋ ਸਪੁੱਤਰੀ ਹੈ ਮਿਸ ਹੈਕਟਰ ਨਵਾਰੋਲ ਅਤੇ ਬੀਬੀ ਸੋਨੀਆ ਸਾਂਚੇਜ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਸਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉੱਥੇ ਉਹਨਾਂ ਨੂੰ ਮੈਂ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ। ਹਾਂਜੀ, ਕੈਮਰਾਮੈਨ, ਪਲੀਜ਼ ਆਈ ਫੋਲਡਡ ਹੈਂਡਸ, ਆਈ ਰਿਕੁਐਸਟ ਯੂ ਹੈਵ ਯੂਅਰ ਕੈਮਰਾ ਔਨ ਵਨ ਸਾਈਡ ਲਾਈਕ ਦੈਟ, ਸੋ ਦੈਟ ਮਾਈ ਡਾਇਰੈਕਸ਼ਨ ਇਜ਼ ਟੂ ਦ ਕਪਲ, ਐਂਡ ਦਿਸ ਕੈਮਰਾ ਇਜ਼ ਪਲੀਜ਼ ਆਲਸੋ ਮੂਵ ਇਟ ਲਿਟਲ ਬਿਟ, ਸੋ ਦੈਟ ਆਈ ਵਾਂਟ ਟੂ ਅਡਰੈਸ ਦੈਮ। ਥੈਂਕ ਯੂ, ਆਈ ਐਮ ਸੋਰੀ ਫਾਰ ਇੰਟਰਪਸ਼ਨ। ਫਸਟ ਆਫ ਆਲ ਸੋਰੀ, ਮੈਂ ਸ਼ੁਰੂ ਕਰਾਂ ਫਿਰ ਮੁੜ ਕੇ, ਮੈਂ ਪੰਜਾਬੀ ਤੋਂ ਹੁਣ ਇੰਗਲਿਸ਼ ਵਾਲੇ ਬਸ ਸਵਿਚ ਕਰਨ ਲੱਗਾ। ਇਟਸ ਦ ਬਲੈਸਿੰਗ ਆਫ ਗੁਰੂ ਗ੍ਰੰਥ ਸਾਹਿਬ ਐਂਡ ਗੋਡ, ਵਾਹਿਗੁਰੂ, ਦੈਟ ਦ ਮੈਰਿਜ ਸੈਰੀਮਨੀ ਆਫ ਹਰਜੋਤ ਸਿੰਘ ਬਲ ਐਂਡ ਜਸਲੀਨ ਗੋਮੇਜ ਵਾਜ ਕੰਪਲੀਟਡ, ਐਂਡ ਐਟ ਦਿਸ ਆਸਪੀਸ਼ੀਅਸ ਓਕੇਜ਼ਨ ਆਈ ਐਮ congratulating the couple, their parents, their relatives, their friends on both sides, and also the guests on both sides. And also, I pray to God to give the married couple a very, very happy married life. One more time, I have to request you, please, those who are taking rounds, can you wait? And make sure that when we are doing the Anand Karj, we do not cross in between the married couple and the Guru Granth Sahib. Please make sure that I am asking you with folded hands. Oh, I was again interrupted. I'm sorry. I apologize. I have to apologize for one thing before I go further, about the name of Jesseline's dad, because we got it from the record that the applications filled here, we took it from there. So, but I appreciate the gesture of one of my young daughter who came to me telling me that no, dad's name is Hector Navarro. I appreciate that. Thank you very much for coming and telling me. I appreciate all the time when somebody comes and do the corrections, even though it's not my part, but still I take as an apology. Thank you. So going further, I'm going to address the couple now. You both, by taking four rounds around Guru Granth Sahib, the holy scripture of the Sikhism, you have taken the vows, not speaking but silently in your mind, to stay together in this life, both of you. So think about that. What a nice and happy moment it is. You are blessed by God to be married, and you got it now. So now you have responsibilities towards each other, towards each other's parents and relatives. So your responsibilities are doubled today. Why? Because

Thank you.

सात संत मलेया

Gracias.

Thank you.

నిందానా.

Yahweh guided